0: ਸਤਿਗੁਰ ਸਿੱਖੀ ਕਰੇ ਬਿਰਧਪਾਲ,
1: ਸੇਵਕੋ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹਿਰੇ,
1: ਗੁਰ ਬਚਨੀ ਹਰ ਨਾਮ ਉਚਰੇ,
0: ਸਤਿਗੁਰ ਸਿੱਖੇ ਬੰਧਨ ਕਟੇ,
1: ਗੁਰ ਕਾ ਸਿੱਖ ਵਿਕਾਰ ਤੇ ਹਟੇ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਕੁਰਾਨ ਕੁਰਤਨਵਾਦ ਹੈ ਸਤਿਗੁਰਾਂ ਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਰਹਿਮਤ ਕਰਕੇ ਆਪਣਾ ਜਾਪ ਆਪ ਕਰਵਾਇਆ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਾਰਿਆਂ ਦੀ ਹਾਜ਼ਰੀ ਲਓ, ਸਤਿਗੁਰ ਕਿਰਪਾ ਕਰਨ। ਜਿਹੜੇ ਜਿਹੜੇ ਮਾਈ ਭਾਈ ਨੇ ਪਾਠ ਵਿੱਚ ਹਿੱਸਾ ਲਿਆ ਹੈ ਭਾਈ, ਸਾਰਿਆਂ ਨੂੰ ਸਤਿਗੁਰ ਰਹਿਮਤ ਕਰਨ, ਆਪਣੇ ਚਰਨਾਂ ਨਾਲ ਜੁੜਨ, ਹਰ ਤਰ੍ਹਾਂ ਕਰਕੇ ਬਖਸ਼ਾਂ ਭਰਿਆ ਹੱਥ ਸਿਰ 'ਤੇ ਰੱਖਣ। ਸੋ ਆਓ, 5 ਮਿੰਟ ਤਾਈਂ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋਣਾ ਹੈ, ਉਸ ਤੋਂ ਬਾਅਦ ਸ਼ਾਮਾਂ ਦੇ ਦੀਵਾਨ ਸੱਜਣੇ ਨੇ ਸਾਰੇ ਮਾਈ ਭਾਈ ਦੇ ਚਰਨਾਂ 'ਚ ਬੇਨਤੀ ਹੈ, ਵੱਧ ਚੜ ਕੇ ਆ ਕੇ ਗੁਰੂ ਕੇ ਚਰਨਾਂ ਨਾਲ ਜੁੜੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vaheguru, Vaheguru.

ਬੋਲਾਂ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਹੀ ਹੈ ਜਿਹ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ।

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ,

ਪ੍ਰਿਥਮੈ ਸਰਬੱਤ ਖਾਲਸਾਰੀ ਕੀ ਅਰਦਾਸ ਹੈਰੀ ਸਰਬੱਤ ਖਾਲਸਾਰੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾਰੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ ਸੁਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ

ਪਾਣ ਨਿਓਟਿਆਂ ਦੀ ਓਡ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ ਉਪਰੰਤ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ

ਸੰਗਤਾਂ ਵੱਲੋਂ ਕਿਰਪਾ ਕਰਨੀ ਜੀ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਇਆ। ਕਰੀ ਪਾਕ ਸਾਗ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਣੇ, ਸੁਖਮਨੀ ਸਾਹਿਬ ਜੀ ਦੇ ਜਾਪ, ਸੋਦਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭਨੀ ਦਾ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰਨ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਹ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨੂੰ ਸਤਿਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ। ਸਤਿਗੁਰਾਂ ਦੇ ਹਜ਼ੂਰ ਬੜੇ ਸ਼ਰਧਾ ਪਿਆਰ ਸਤਿਕਾਰ ਨਾਲ ਪਹੁੰਚ ਕੇ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਹਾਜ਼ਰੀ ਭਰ ਰਹੇ ਹਾਂ। ਅਲਾਹੀ ਬਾਣੀ ਦਾ ਪਾਠ, ਅਲਾਹੀ ਬਾਣੀ ਦਾ ਕੀਰਤਨ ਆਪ ਸਤਸੰਗੀਆਂ ਨੇ ਸ਼ਰਵਣ ਕੀਤਾ ਹੈ, ਹਾਜ਼ਰੀ ਭਰ ਰਹੇ ਸਨ ਗੁਰੂ ਘਰ ਦੇ ਮੁੱਖ ਸੇਵਾਦਾਰ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਅਤੇ ਇਹਨਾਂ ਦਾ ਜਥਾ। ਸਮਾਂ ਹੈ ਗੁਰੂ ਦੀ ਸ਼ਬਦ ਦੀ ਵਿਚਾਰ ਦਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਿਆ ਹੋਇਆ ਸ਼ਬਦ। 21ਵਾਂ ਸ਼ਬਦ ਹੈ ਔਰ 421 ਅਤੇ 422 ਅੰਗ 'ਤੇ ਇਹ ਸ਼ਬਦ ਸੁਸ਼ੋਭਿਤ ਹੈ। ਸਤਿਗੁਰੂ ਜੀ ਇਸ ਪਵਿੱਤਰ ਸ਼ਬਦ ਵਿੱਚ ਨਾਮ ਦੀ ਮਹਿਮਾ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਨੇ ਕਿ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦਾ ਜਨਮ ਸਫਲ ਹੈ, ਲਾਹਾ ਲੈ ਕੇ ਘਰ ਜਾਂਦੇ ਹਨ। ਜਿਹੜੇ ਵਾਹਿਗੁਰੂ ਨਾਲ ਟੁੱਟ ਗਏ ਉਹ ਜੀਵ ਦੁਖੀ ਰਹਿੰਦੇ ਹਨ। ਸੋ ਰਸਨਾ ਕਰਾਂਗੇ ਪਵਿੱਤਰ, ਪਿਆਰ ਨਾਲ ਬੋਲੀਏ ਸਤਨਾਮ ਸ੍ਰੀ

ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਵਿੱਚ ਕਿਰਪਾ ਕਰਦੇ ਹਨ। ਮਨ ਰਾਤੋ ਹਰ ਨਾਏ, ਭਾਈ ਜਿਨ੍ਹਾਂ ਦਾ ਮਨ ਰਾਤੋ ਰੰਗਿਆ ਗਿਆ ਹਰ ਨਾਏ ਹਰੀ ਦੇ ਨਾਏ ਨਾਮ ਦੇ ਵਿੱਚ, ਜਿਹੜੇ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ, ਜਿਨ੍ਹਾਂ ਦਾ ਪਿਆਰ ਵਾਹਿਗੁਰੂ ਦੇ ਨਾਮ ਨਾਲ ਪੈ ਗਿਆ, ਸੱਚ ਵਿਖਾਣਿਆ ਉਹਨਾਂ ਨੇ ਆਪਣੀ ਜ਼ਬਾਨ ਤੋਂ ਸੱਚ ਕਿਹਾ, ਉਹ ਵਾਹਿਗੁਰੂ ਦੇ ਪਿਆਰੇ ਸੱਚ ਬੋਲਦੇ ਨੇ, ਸੱਚਾ ਨਾਮ ਬੋਲਦੇ, ਸੱਚੀ ਬਾਣੀ ਪੜ੍ਹਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਏਮਨਾਬਾਦ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਏ ਹਨ ਤਾਂ ਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਉਚਾਰਨ ਕੀਤਾ ਸੀ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚਾ ਬਚਨ ਕੀਤਾ ਸੀ ਸੱਚ ਦੇ ਸਮੇਂ ਉੱਤੇ ਮੌਕੇ ਉੱਤੇ ਬਚਨ ਕੀਤਾ, ਸਮਾਂ ਲੰਘ ਜਾਏ ਸੱਚ ਬੋਲਿਆ ਉਹ ਝੂਠ ਵਰਗਾ ਹੀ ਹੁੰਦਾ। ਸਤਸੰਗੀਓ, ਸਮੇਂ ਉੱਤੇ ਐਨ ਮੌਕੇ ਉੱਤੇ ਸੱਚ ਬੋਲ ਦੇਣਾ, ਇਹਦਾ ਬਹੁਤ ਵੱਡਾ ਅਸਰ ਪੈਂਦਾ ਹੈ। ਸੋ ਬਾਬਰ ਨੇ ਹਮਲਾ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਰ ਦੇ ਮੂੰਹ 'ਤੇ ਜਾਬਰ ਕਿਹਾ ਉਸਨੂੰ ਜਾਬਰ, ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਰਾਤੋ ਹਰ ਨਾਏ ਸੱਚ ਵਿਖਾਣੇ ਆ, ਜਿਨ੍ਹਾਂ ਦਾ ਮਨ ਸੱਚੇ ਨਾਮ ਵਿੱਚ ਰੰਗਿਆ ਗਿਆ ਉਹਨਾਂ ਨੇ ਸੱਚ ਵਿਖਾਣੇ ਆ, ਉਹਨਾਂ ਨੇ ਸੱਚੇ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਸੱਚ ਬੋਲਿਆ। ਐਸੇ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਲੋਕਾਂ ਦਾ ਕਿਹਾ ਜਾਏ ਜਾ ਤੁਧ ਭਾਣਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਵਾਹਿਗੁਰੂ ਤੈਨੂੰ ਉਪਾ ਗਏ ਸੱਚ ਬੋਲਣ ਵਾਲੇ ਨਾਮ ਵਿੱਚ ਚੰਗੀਆਂ ਰੂਹਾਂ, ਜਦੋਂ ਤੈਨੂੰ ਭਾ ਗਈਆਂ ਚੰਗੀਆਂ ਲੱਗੀਆਂ, ਲੋਕਾਂ ਦਾ ਕਿਹਾ ਜਾਏ ਅਤੇ ਲੋਕਾਂ ਦਾ ਉੱਥੇ ਕੀ ਜਾਂਦਾ ਭਾਈ, ਲੋਕਾਂ ਨੂੰ ਕੀ ਤਕਲੀਫ, ਲੋਕਾਂ ਨੂੰ ਕੀ ਘਾਟਾ। ਜੇ ਕੋਈ ਪਰਮਾਤਮਾ ਦੇ ਭਾਣੇ ਵਿੱਚ ਆ ਗਿਆ, ਜੇ ਕੋਈ ਵਾਹਿਗੁਰੂ ਦੀ ਬਖਸ਼ਿਸ਼ ਪਾ ਗਿਆ ਤਾਂ ਇਹਦੇ 'ਚ ਲੋਕਾਂ ਦਾ ਕੀ ਜਾਂਦਾ ਹੈ, ਕੀ ਘਾਟਾ ਆਉਂਦਾ ਲੋਕਾਂ ਨੂੰ। ਸੋ ਮਤਲਬ ਇਹਦੇ ਨਾਲ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਵਾਹਿਗੁਰੂ ਦੇ ਭਾਣੇ ਚੱਲੇ ਨੇ, ਵਾਹਿਗੁਰੂ ਨੇ ਉਹਨਾਂ ਨੂੰ ਵਡਿਆਈਆਂ ਬਖਸ਼ ਦਿੱਤੀਆਂ। ਜੋ ਲੱਗ ਜੀਓ ਪ੍ਰਾਣ ਸੱਚ ਧਿਆਈ ਹੈ, ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜਿੰਨਾ ਚਿਰ ਸਾਡੇ ਸਰੀਰ ਵਿੱਚ ਪ੍ਰਾਣ ਨੇ ਉਨਾ ਚਿਰ ਸੱਚੇ ਨਾਮ ਨੂੰ ਜਪੀਏ। ਇੱਕ ਦਿਨ ਨਹੀਂ, ਦੋ ਦਿਨ ਨਹੀਂ, ਜਿੰਨਾ ਚਿਰ ਅਸੀਂ ਖਾਂਦੇ ਹਾਂ ਪੀਂਦੇ ਹਾਂ, ਸਾਨੂੰ ਸਵਾਸ ਆ ਰਹੇ ਨੇ, ਜ਼ਿੰਦਗੀ ਦਿੱਤੀ ਵਾਹਿਗੁਰੂ ਨੇ, ਉਨਾ ਚਿਰ ਸਿਮਰਨ ਕਰਨਾ ਹੀ ਕਰਨਾ। ਕਬੀਰ ਸਾਹਿਬ ਦਾ ਫਰਮਾਨ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗਰਸੀ ਨਹੀਂ ਕਾਇਆ, ਜਬ ਲਗ ਵਿਗਲ ਪਈ ਨਹੀਂ ਬਾਣੀ, ਭੱਜ ਲਹਿਰੇ ਮਨ ਸਾਰੰਗ ਪਾਣੀ। ਆਵ ਨਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਪੁੱਛਿਆ ਸੀ ਕਿਸੇ ਨੇ ਕਿੰਨਾ ਚਿਰ ਨਾਮ ਜਪਣਾ ਚਾਹੀਦਾ ਹੈ, ਕਿੰਨਾ ਚਿਰ ਸਿਮਰਨ ਕਰਨਾ ਚਾਹੀਦਾ ਹੈ, ਕਿਹੜੇ ਵੇਲੇ ਕਰਨਾ ਚਾਹੀਦਾ ਹੈ। ਇਹੀ ਸਵਾਲ ਕਿਸੇ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲਿਆਂ ਨੂੰ ਪੁੱਛ ਲਿਆ। ਉਹਨੂੰ ਪੁੱਛਿਆ ਕਿ ਮਹਾਂਪੁਰਸ਼ੋ ਨਾਮ ਕਿਹੜੇ ਸਮੇਂ ਜਪਣਾ ਚਾਹੀਦਾ ਹੈ, ਅਤੇ ਮਹਾਂਪੁਰਸ਼ਾਂ ਨੇ ਅੱਗੋਂ ਸਵਾਲ ਕੀਤਾ ਭਾਈ ਭੁੱਖ ਲੱਗਦੀ ਹੈ? ਕਹਿੰਦਾ ਹਾਂ ਜੀ, ਭੁੱਖ ਤਾਂ ਲੱਗਦੀ, ਹਰੇਕ ਨੂੰ ਲੱਗਦੀ ਹੈ। ਇਹ ਸਾਡਾ ਜਿਹੜਾ ਸਰੀਰ ਅੰਨਮੈ ਕੋਸ਼ ਹੈ, ਅੰਨ ਦਾ ਸਤਸੰਗ ਵੀ ਬਣਿਆ ਹੋਇਆ, ਸਾਢੇ ਤ੍ਰੈ ਮਨ ਦਿਓ ਹੋਰੀ ਚੱਲੇ ਪਾਣੀ ਅੰਨ, ਅੰਨ ਪਾਣੀ ਦੇ ਆਸਰੇ ਚੱਲਦੀ ਹੈ ਦੇਹੀ, ਅਤੇ ਮਾਰੇ ਭੁੱਖ ਤਾਂ ਲੱਗਦੀ ਹੈ, ਪਿਆਸ ਵੀ ਲੱਗਦੀ ਹੋਣੀ। ਹਾਂ ਮਾਰੇ ਪਿਆਸ ਲੱਗਦੀ ਹੈ, ਕਈ ਵਾਰ ਪਾਣੀ ਦਿਲ 'ਚ ਪੀਦਾ। ਕਦੇ ਕਿਸੇ ਸਾਧੂ ਸੰਤ ਨੂੰ ਪੁੱਛਿਆ ਜਾ ਕੇ ਕਿ ਰੋਟੀ ਕਿਹੜੇ ਵੇਲੇ ਖਾਣੀ ਚਾਹੀਦੀ, ਕਿਹੜੇ ਵੇਲੇ ਪਾਣੀ ਪੀਣਾ ਚਾਹੀਦਾ, ਕਿਸੇ ਗੁਆਂਢੀ ਨੂੰ ਜਾ ਕੇ ਪੁੱਛਿਆ ਕਦੀ? ਕਹਿੰਦੇ ਨਹੀਂ, ਫਿਰ ਜਦੋਂ ਭੁੱਖ ਲੱਗ ਜਾਂਦੀ ਰੋਟੀ ਖਾ ਲਈਦੀ ਹੈ। ਬਾਣੀ 'ਚ ਲਿਖਿਆ ਸਤਸੰਗੀਓ, ਇੱਦਾਂ ਵੀ ਸੋਰ ਠਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿ ਭੁੱਖੇ ਖਾਵਤ ਲਾਜ ਨਾ ਆਵੇ। ਭੁੱਖਾ ਬੰਦਾ ਹੋਵੇ ਸਤਸੰਗੀਓ, ਅੱਤ ਦੀ ਭੁੱਖ ਲੱਗੀ ਹੋਵੇ ਅਤੇ ਉਹਨੂੰ ਰੋਟੀ ਮਿਲ ਜੇ ਸਹੀ, ਫਿਰ ਦੋਨੋਂ ਹੱਥਾਂ ਨਾਲ ਖਾਣ ਲੱਗ ਪੈਂਦਾ, ਉਹ ਨਹੀਂ ਵੇਖਦਾ ਫਿਰ ਲੋਕ ਕੀ ਕਹਿਣਗੇ। ਜਿੱਥੇ ਖਲੋਤਾ, ਜਿੱਥੇ ਉਹਨੂੰ ਮਿਲ ਗਿਆ ਅੰਨ, ਉੱਥੇ ਖਾਣ ਲੱਗ ਪਿਆ। ਭੁੱਖੇ ਖਾਵਤ ਲਾਜ ਨਾ ਆਵੇ ਅਤੇ ਉਹ ਹਰ ਜਨ ਹਰ ਗੁਣ ਗਾਵੇ। ਇੱਦਾਂ ਜਿਹੜਾ ਵਾਹਿਗੁਰੂ ਦਾ ਪਿਆਰਾ, ਵਾਹਿਗੁਰੂ ਦੇ ਗੁਣ ਗਾਈ ਜਾਂਦਾ, ਲੋਕ ਜੋ ਮਰਜ਼ੀ ਕਹੀ ਜਾਣ,
ਦੂਸਰੀ ਬੇਨਤੀ ਆਮ ਸਵਾਲ ਹੋ ਜਾਂਦਾ ਹੈ, ਮੈਨੂੰ ਥੋੜ੍ਹੇ ਦਿਨ ਪਹਿਲਾਂ ਸਵਾਲ ਕੀਤਾ ਸੀ ਕਿ ਅੰਮ੍ਰਿਤ ਵੇਲੇ ਨਾਮ ਜਪਣਾ ਜ਼ਰੂਰੀ ਹੈ, ਅੰਮ੍ਰਿਤ ਵੇਲਾ ਕਹਿੰਦੇ ਕਿਹਨੂੰ ਨੇ, ਅਤੇ ਬੇਨਤੀ ਕਰਦੇ ਹਾਂ ਵੈਸੇ ਤਾਂ ਅੰਮ੍ਰਿਤ ਵੇਲਾ ਜਿਹੜਾ ਹੈ ਇਹ ਗੁਰਮਤ ਅਨੁਸਾਰ ਸੂਰਜ ਚੜ੍ਹਨ ਤੋਂ 5 ਜਾਂ 6 ਘੜੀਆਂ ਪਹਿਲਾਂ, 22 ਮਿੰਟ ਦੀ ਘੜੀ ਹੈ ਅਤੇ 6 ਪਲੱਸ ਕਰ ਲਓ ਉਹਨੂੰ, ਵਾਹਿਗੁਰੂ ਉਹਨੂੰ 6 ਦੇ ਨਾਲ ਗੁਣਾ ਕਰ ਲਓ ਸਤਸੰਗ ਜਿੰਨਾ ਬਣਿਆ, ਮਤਲਬ ਇੱਕ ਪੈਰ ਪਹਿਲਾਂ, ਇੱਕ ਪੈਰ 3 ਘੰਟਿਆਂ ਦਾ। ਜੇ ਦਿਨ ਚੜ੍ਹਦਾ ਹੈ 6 ਵਜੇ ਇਹਦਾ ਮਤਲਬ 3 ਵਜੇ ਅੰਮ੍ਰਿਤ ਵੇਲਾ ਸ਼ੁਰੂ। ਦੂਸਰੀ ਬੇਨਤੀ ਹੈ ਕਿ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ, ਜੇ ਅਸੀਂ ਵੇਲੇ ਵਕਤ ਦੀ ਵਿਚਾਰ ਕਰਾਂਗੇ ਤਾਂ ਭਗਤੀ ਦੇ ਸਾਨੂੰ ਸਮਾਂ ਹੀ ਕੋਈ ਨਹੀਂ, ਟਾਈਮ ਹੁੰਦਾ ਹੀ ਨਹੀਂ ਇਨਸਾਨ ਕੋਲ। ਇਹ ਵੀ ਲਿਖਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ, ਸਭੇ ਵਕਤ ਸਭੇ ਕਰ ਵੇਲਾ ਖਾਲਖ ਯਾਦ ਦਿਲੇ ਮੈਂ ਮੌਲਾ, ਸਾਰਾ ਦਿਨ ਜਦੋਂ ਵੀ ਕਿਤੇ ਟਾਈਮ ਲੱਗੇ ਉਦੋਂ ਵਾਹਿਗੁਰੂ ਨਾਲ ਜੁੜ ਜਾਓ। ਤੀਸਰੀ ਬੇਨਤੀ ਹੈ ਕਿ ਜਿਹੜਾ ਵੇਲਾ ਹੈ ਇਹ ਅੰਮ੍ਰਿਤ ਨਹੀਂ ਗਾ, ਨਾਮ ਅੰਮ੍ਰਿਤ ਨੇ ਵੇਲੇ ਨੂੰ ਅੰਮ੍ਰਿਤ ਬਣਾਤਾ। ਤਵੱਜੋ ਦਿਓ, ਧਿਆਨ ਦਿਓ, ਅੰਮ੍ਰਿਤ ਵੇਲਾ ਸੱਚ ਨਾ ਉਹ ਆਪਾਂ ਰੋਜ਼ ਪੜ੍ਹਦੇ ਹਾਂ, ਵੇਲਾ ਅੰਮ੍ਰਿਤ ਨਹੀਂ ਹੁੰਦਾ ਪਿਆਰੇ। ਉਹ ਕਿਵੇਂ ਸਵੇਰੇ ਉੱਠ ਗਏ ਅਤੇ ਉੱਠ ਕੇ ਮੋਬਾਈਲ ਉੱਤੇ ਲੱਗ ਪਏ ਕਈ ਕੁਛ ਵੇਖਣ, ਨਾ ਕੋਈ ਸਿਮਰਨ ਨਾ ਕੋਈ ਬੰਦਗੀ, ਉਹ ਵੇਲਾ ਅੰਮ੍ਰਿਤ ਹੈ? ਅੰਮ੍ਰਿਤ ਨਾਮ ਨੇ ਵੇਲੇ ਨੂੰ ਅੰਮ੍ਰਿਤ ਬਣਾਉਣਾ ਸੀ। ਪਾਣੀ ਲੈ ਲਿਆ ਸਤਸੰਗੀਓ ਸਤਲੁਜ ਦਰਿਆ ਦਾ ਅਤੇ ਅੰਮ੍ਰਿਤ ਬਈ ਬਾਣੀ ਪੜ੍ਹੀ ਸੱਚੇ ਪਾਤਸ਼ਾਹ ਜੀ ਨੇ, ਪਤਾਸੇ ਵਿੱਚ ਘੋਲੇ ਸੱਚੇ ਪਾਤਸ਼ਾਹ ਜੀ ਨੇ, ਉਹ ਅੰਮ੍ਰਿਤ ਬਣ ਗਿਆ। ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ, ਜੇ ਉਹ 'ਤੇ ਬਾਣੀ ਨਹੀਂ ਪੜੀ ਗਈ ਉਹ ਪਾਣੀ ਹੈ, ਬਾਣੀ ਨੇ ਉਸ ਪਾਣੀ ਨੂੰ ਅੰਮ੍ਰਿਤ ਬਣਾਇਆ। ਇੱਦਾਂ ਜਿਹੜਾ ਵੇਲਾ ਹੈ ਇਹਨੂੰ ਨਾਮ ਵਾਹਿਗੁਰੂ ਦੀ ਵਡਿਆਈ ਹੀ ਅੰਮ੍ਰਿਤ ਵੇਲਾ ਬਣਾਉਂਦੀ ਹੈ, ਨਹੀਂ ਤਾਂ ਵੇਲਾ ਹੀ ਇਕੱਲਾ। ਸੋ ਇਸ ਲਈ ਜੇ ਵੇਲੇ ਵਕਤ ਦੀ ਵਿਚਾਰ ਕਰਾਂਗੇ ਤਾਂ ਟਾਈਮ ਤਾਂ ਹੈ ਹੀ ਨਹੀਂ ਇਨਸਾਨ ਕੋਲ। ਅੰਮ੍ਰਿਤ ਵੇਲਾ ਤਾਂ ਆਪਾਂ ਕਹਿੰਦੇ ਸਵੇਰੇ ਰਾਤ ਨੂੰ ਜੋ ਆਰਾਮ ਕਰ ਲੈਂਦੇ ਹਾਂ, ਇੱਕ ਤਾਂ ਸਰੀਰ ਸਾਡਾ ਰਿਸ਼ਟ ਪੁਸ਼ਟ ਹੋ ਜਾਂਦਾ, ਦਿਮਾਗ ਦੀ ਜੋ ਚਿੰਤਾ ਥਕੇਵਾਂ ਇਹ ਦੂਰ ਹੋ ਜਾਂਦਾ, ਪ੍ਰਕਿਰਤੀ ਜਿਹੜੀ ਐਨ ਆਰਾਮ ਕਰਨ ਲੱਗ ਪੈਂਦੀ ਹੈ। ਐਸੇ ਸਮੇਂ ਉੱਤੇ ਵਾਹਿਗੁਰੂ ਦੀ ਬੰਦਗੀ ਕਰਨੀ, ਮਨ ਟਿਕਾਓ ਵਿੱਚ ਜਾਂਦਾ, ਮਨ ਸ਼ਾਂਤ ਇਕਾਂਤ ਹੁੰਦਾ। ਇਸ ਵਾਸਤੇ ਅੰਮ੍ਰਿਤ ਵੇਲੇ ਜਪਿਆ ਨਾਮ ਵੱਧ ਫਲ ਦਿੰਦਾ ਸਤਸੰਗੀਓ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਲੱਗ ਜੀਓ ਪ੍ਰਾਣ ਸੱਚ ਧਿਆਈਏ, ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਨੇ ਸੱਚਾ ਨਾਮ ਜਪੀਏ। ਕਬੀਰ ਜੀ ਨੂੰ ਪੁੱਛਿਆ ਸੀ ਕਿਹੜੇ ਵੇਲੇ ਨਾਮ ਜਪਣਾ ਚਾਹੀਦਾ, ਕਬੀਰ ਜੀ ਕਹਿੰਦੇ ਜਬ ਲੱਗ ਜਰਾ ਰੋਗ ਨਹੀਂ ਆਇਆ, ਜਿੰਨਾ ਚਿਰ ਭਾਈ ਤੇਰੇ 'ਤੇ ਵਢੇਪੇ ਦਾ ਰੋਗ ਨਹੀਂ ਆ ਜਾਂਦਾ। ਹੁਣ ਵਢੇਪੇ ਦਾ ਸਤਸੰਗ ਕੀ ਹੈ, ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁੱਧ ਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪਰਾਨੀ। ਦੰਦ ਮੂੰਹ ਵਿੱਚ ਨਹੀਂ ਰਹਿ ਗਏ ਸਤਸੰਗੀਓ, ਵਾਹਿਗੁਰੂ ਨਹੀਂ ਕਿਹਾ ਜਾਂਦਾ, ਵਾਖਰੂ ਨਿਕਲਦਾ ਮੂੰਹ ਤੋਂ, ਸ਼ੁੱਧ ਅੱਖਰ ਨਹੀਂ ਬੋਲੇ ਜਾਂਦੇ, ਹੱਥ ਕੰਬਣ ਲੱਗ ਪਏ, ਪੈਰ ਲੜਖੜਾ ਗਏ, ਅੱਖਾਂ 'ਚ ਪਾਣੀ ਵਗਣ ਲੱਗ ਪਿਆ, ਨੇਤਰਾਂ ਦੀ ਜੋਤ ਚਲੀ ਗਈ, ਕੰਨ ਬੋਲੇ ਹੋ ਗਏ, ਸਰੀਰ ਸਾਥ ਨਹੀਂ ਦੇ ਰਿਹਾ ਪਿਆਰਿਓ। ਐਸੇ ਸਮੇਂ 'ਤੇ ਕੀ ਸਿਮਰਨ ਕਰਾਂਗੇ? ਅਤੇ ਗੁਰੂ ਜੀ ਮਿਹਰ ਕਰਦੇ ਨੇ, ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗਰਸੀ ਨਹੀਂ ਕਾਇਆ, ਜਿੰਨਾ ਚਿਰ ਤੇਰੇ ਸਰੀਰ ਨੂੰ ਕਾਲ ਨਹੀਂ ਖਾ ਜਾਂਦਾ, ਭਾਵ ਮੌਤ ਨਹੀਂ ਆ ਜਾਂਦੀ, ਉਹਨਾਂ 'ਚ ਸਿਮਰਨ ਕਰਨਾ। ਜਬ ਲੱਗ ਬਿਕਲ ਭਈ ਨਹੀਂ ਬਾਣੀ, ਬਾਣੀ ਦਾ ਅਰਥ ਜ਼ਬਾਨ ਬੰਦ ਨਹੀਂ ਹੋਈ ਜਿੰਨਾ ਚਿਰ ਤੇਰੀ, ਉਹਨਾਂ 'ਚ ਸਿਮਰਨ ਕਰਨਾ। ਅੰਮ੍ਰਿਤ ਛੱਕ ਕੇ ਆਇਆ ਪਰੇ ਪ੍ਰੇਮੀ ਕੋਈ, ਅਤੇ ਕਹਿੰਦਾ ਸਾਡੇ ਮਹਾਂਪੁਰਸ਼ਾਂ ਨੇ ਦੱਸਿਆ ਕਿ 40 ਦਿਨ ਨਾਮ ਜਪ ਲਈ, ਅਤੇ ਭਾਈ ਇਹ ਨਹੀਂ ਕਿਹਾ ਉਹਨੇ ਕਿ 40 ਦਿਨ ਰੋਟੀ ਖਾ ਲਈ, ਬੜਾ ਲੋੜ ਹੀ ਨਹੀਂ, ਜੇ ਸਾਰੀ ਜ਼ਿੰਦਗੀ ਪ੍ਰਸ਼ਾਦੇ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਹਰੇਕ ਚੀਜ਼ ਦੀ ਲੋੜ ਹੈ, ਅਤੇ ਨਾਲ ਸਾਡੇ ਸਰੀਰ ਨੂੰ ਨਾਮ ਸਿਮਰਨ ਦੀ ਲੋੜ ਸਾਰੀ ਜ਼ਿੰਦਗੀ ਹੈ। ਜਿੰਨਾ ਚਿਰ ਸਰੀਰ ਦਿੱਤਾ ਵਾਹਿਗੁਰੂ ਨੇ, ਜਿੰਨਾ ਚਿਰ ਚੱਲਦਾ ਫਿਰਦਾ ਸਰੀਰ, ਉਨਾ ਚਿਰ ਸਿਮਰਨ ਕਰਨਾ ਹੈ। ਜਬ ਲਵ ਜੋ ਲੱਗ ਜੀਓ ਪ੍ਰਾਣ, ਜਿੰਨਾ ਚਿਰ ਭਾਈ ਤੇਰੇ ਸਰੀਰ ਵਿੱਚ ਪ੍ਰਾਣ ਹਨ, ਸਵਾਸ ਹਨ, ਸੱਚ ਧਿਆਈ ਹੈ, ਸੱਚੇ ਨਾਮ ਨੂੰ ਧਿਆਉਣਾ ਕਰੀਏ, ਲਾਹਾ ਹਰ ਗੁਣ ਗਾਏ ਮਿਲੇ ਸੁਖ ਪਾਈਏ, ਭਾਈ ਲਾਹਾ ਹੈ, ਨਫ਼ਾ ਹੈ ਸਾਨੂੰ ਵਾਹਿਗੁਰੂ ਦੇ ਗੁਣ ਗਾਉਣ ਦੇ ਵਿੱਚ ਹੀ।
ਅਤੇ ਜੇ ਪਿਆਰੇ ਨਾਮ ਪਰਮੇਸ਼ੁਰ ਦੇ ਗੁਣ ਗਾਉਣ ਦਾ ਲਾਹਾ ਮਿਲ ਜਾਏ, ਮਿਲੇ ਸੁੱਖ ਪਾਈਏ, ਅਤੇ ਫਿਰ ਆਤਮਕ ਸੁੱਖ ਮਿਲਦਾ ਹੈ, ਆਤਮਕ ਆਨੰਦ ਮਿਲਦਾ ਹੈ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ। ਇਸ ਵਾਸਤੇ ਨਾਮ ਜਪਣ ਦੇ ਵਿੱਚ ਹੀ ਆਤਮਕ ਸੁੱਖ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਮਿਹਰ ਕਰਦੇ ਨੇ, ਸੱਚੀ ਤੇਰੀ ਕਾਰ ਦੇ ਦਿਆਲ ਤੂੰ, ਬੇਨਤੀ ਕਰੀਏ ਵਾਹਿਗੁਰੂ। ਸੱਚੀ ਤੇਰੀ ਕਾਰ, ਕਾਰ ਦਾ ਅਰਥ ਹੈ ਤੇਰੀ ਭਗਤੀ ਰੂਪੀ ਕਾਰ, ਤੇਰਾ ਸਿਮਰਨ ਬੰਦਗੀ ਰੂਪੀ ਜਿਹੜਾ ਕਾਰ ਕੰਮ ਹੈ ਨਾ, ਇਹ ਅਸਲੀ ਦੇਹੇ ਦਿਆਲ ਤੂੰ, ਹੇ ਦਿਆਲੂ ਵਾਹਿਗੁਰੂ, ਹੇ ਪਰਮਾਤਮਾ ਸਾਨੂੰ ਕਿਰਪਾ ਕਰਕੇ ਆਪਣੀ ਭਗਤੀ ਰੂਪੀ ਕਾਰ ਬਖਸ਼। ਹੋ ਜੀਵਾ ਤੁਧ ਸਾਲਾ ਹੇ, ਮੈਂ ਟੇਕ ਆਧਾਰ ਤੂੰ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਵਾਹਿਗੁਰੂ, ਹੋ ਜੀਵਾ ਤੁਧ ਸਾਲਾ ਹੇ, ਮੈਂ ਤੇਰੀ ਸਿਫਤ ਸਲਾਹ ਕਰਕੇ ਜਿਉਂਦਾ ਹਾਂ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਜੇ ਆਖਦੇ ਹਾਂ ਵਾਹਿਗੁਰੂ ਦਾ ਨਾਮ ਤਾਂ ਸਾਡਾ ਆਤਮਕ ਜੀਵਨ ਹੈ, ਜੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤਾਂ ਸਾਡੀ ਆਤਮਕ ਮੌਤ ਹੈ। ਅਤੇ ਗੁਰੂ ਜੀ ਮਿਹਰ ਕਰਦੇ, ਵਾਹਿਗੁਰੂ ਕਿਰਪਾ ਕਰ, ਮੈਂ ਤੇਰਾ ਨਾਮ ਜਪ ਜਪ ਕੇ ਸਿਫਤ ਕਰ ਕਰਕੇ ਆਤਮਕ ਜੀਵਨ ਪ੍ਰਾਪਤ ਕਰਾਂ। ਮੈਂ ਟੇਕ ਆਧਾਰ ਤੂੰ, ਹੇ ਵਾਹਿਗੁਰੂ ਮੈਨੂੰ ਤੇਰਾ ਹੀ ਟੇਕ, ਤੇਰਾ ਹੀ ਆਸਰਾ ਹੈ ਸੱਚੇ ਪਾਤਸ਼ਾਹ। ਦਰ ਸੇਵਕ ਦਰਮਾਨ ਦਰਦ ਤੂੰ ਜਾਣਹੀ, ਹੇ ਵਾਹਿਗੁਰੂ ਮੈਂ ਤੇਰੇ ਦਰ ਦਾ ਸੇਵਕ ਹਾਂ, ਮੈਂ ਤੇਰੇ ਦਰ 'ਤੇ ਆਇਆ ਹੋਇਆ ਭਿਖਾਰੀ ਹਾਂ। ਨਾ ਜਾਚਕ ਨਾਮ ਜਾਚੈ ਜਾਚੈ, ਤੇਰੇ ਦਰ ਤੋਂ ਮੈਂ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਦਾਤ ਮੰਗਦਾ ਹਾਂ। ਤੂੰ ਪ੍ਰਭ ਦਾਤਾ ਦਾਨ ਪਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਇਸ ਵਾਸਤੇ ਵਾਹਿਗੁਰੂ ਮੈਂ ਤੇਰੇ ਦਰ 'ਤੇ ਆਇਆ ਹਾਂ ਅਤੇ ਮੇਰੇ 'ਤੇ ਮਿਹਰ ਕਰ, ਮੈਂ ਤੇਰੇ ਸੇਵਕ ਦਰ ਦਾ ਦਰਬਾਨ ਹਾਂ, ਤੇਰੇ ਦਰ ਦਾ ਪਹਿਰੇਦਾਰ ਹਾਂ ਮਹਾਰਾਜ। ਦਰਦ ਤੂੰ ਜਾਣਹੀ, ਹੇ ਵਾਹਿਗੁਰੂ ਤੂੰ ਹਰੇਕ ਦੇ ਅੰਦਰ ਦੀ ਪੀੜਾ ਨੂੰ, ਹਰੇਕ ਦੇ ਅੰਦਰ ਦੁੱਖ ਨੂੰ ਤੂੰ ਜਾਣਦਾ ਸੱਚੇ ਪਾਤਸ਼ਾਹ। ਭਗਤ ਤੇਰੀ ਹੈਰਾਨ ਦਰਦ ਗਵਾਵਹੀ, ਹੇ ਪਰਮਾਤਮਾ ਜਿਹੜੀ ਤੇਰੀ ਭਗਤੀ ਹੈ ਨਾ, ਇਹ ਹੈਰਾਨ ਕਰਨ ਵਾਲੀ ਹੈ। ਭਾਵ ਕਿ ਭਗਤੀ ਦਾ ਇੰਨਾ ਫਲ ਮਿਲਦਾ ਹੈ, ਬੰਦਾ ਹੈਰਾਨ ਰਹਿ ਜਾਂਦਾ, ਹੈਰਾਨ ਇੰਨਾ ਭਗਤੀ ਵਿੱਚ ਸ਼ਕਤੀ ਹੈ। ਭਗਤੀ ਮੈਂ ਹੀ ਸ਼ਕਤੀ ਪਿਆਰਿਓ। ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਮਹਾਨ ਸਿਮਰਨ ਬੰਦਗੀ ਤਪ ਕੀਤਾ, ਜਦੋਂ ਲੋੜ ਪਈ ਤੇ ਸਤਸੰਗੀ ਉਮ 80 ਸਾਲ ਦੀ ਉਮਰ ਵਿੱਚ 18 ਸੇਰ ਦਾ ਖੰਡਾ ਫੜ ਕੇ ਉਸ ਮਹਾਨ ਸੂਰਬੀਰ ਯੋਧੇ ਨੇ

ਕੋਈ 5 ਮਿੰਟ, ਕੋਈ ਵੱਧ ਤੋਂ ਵੱਧ 7 ਮਿੰਟ। ਫੁੱਲ ਗਈਆਂ ਬਾਹਾਂ, ਸਾਹ ਫੁੱਲ ਗਿਆ। ਅਤੇ ਪਿਆਰੇ ਧੰਨ ਨੇ ਮਹਾਂਪੁਰਸ਼ ਰੱਬ ਦੇ ਪਿਆਰੇ ਬੰਦਗੀ ਵਾਲੀਆਂ ਰੂਹਾਂ, ਖੰਡਾ ਚਲਾਉਂਦੇ ਅਤੇ ਵੈਰੀ ਨੂੰ ਮਾਉਂਦੇ ਅਤੇ ਵੈਰੀ ਦੇ ਆਹੂ ਲਾਉਂਦੇ ਨੇ। ਪਿਆਰਿਓ, ਵੈਰੀ ਸਾਹਮਣੇ ਕੌਣ ਨੇ? ਜਿਨ੍ਹਾਂ ਨੇ ਲੋਹੇ ਦੀਆਂ ਸੰਜੋਆਂ ਪਾਈਆਂ ਹੋਈਆਂ। ਅੰਮ੍ਰਿਤਸਰ ਸਾਹਿਬ ਜਾਓ, ਅਜਾਇਬ ਘਰ, ਉੱਥੇ ਸਾਡਾ ਪੁਰਾਤਨ ਵਿਰਸਾ ਸਾਂਭਿਆ ਹੋਇਆ। ਉੱਥੇ ਕੱਚ ਦੇ ਵਿੱਚ, ਸੇਫ ਦੇ ਵਿੱਚ ਬੜੇ ਸੋਹਣੇ ਸਤਸੰਗੀ ਤਰੀਕੇ ਦੇ ਨਾਲ ਸੰਜੋ ਸਾਂਭੀ ਹੋਈ। ਸੰਜੋ ਲੋਹੇ ਦੀਆਂ ਤਾਰਾਂ ਦੀ ਜਾਲੀ ਦੀ ਬਣੀ ਹੋਈ ਸੰਜੋ ਹੁੰਦੀ ਹੈ। ਛਾਤੀ 'ਤੇ ਪਲੇਟਾਂ ਹੁੰਦੀਆਂ ਲੋਹੇ ਦੀਆਂ, ਨਾਜ਼ੁਕ ਅੰਗਾਂ ਦੇ ਉੱਤੇ ਪਲੇਟਾਂ ਦੇ ਹੁੰਦੀਆਂ ਲੋਹੇ ਦੀਆਂ, ਜਿਵੇਂ ਅੱਜ ਕੱਲ੍ਹ ਬੁਲਟ ਪਰੂਫ ਜੈਕਟ ਹੈ। ਇੱਦਾਂ ਨੂੰ ਸੰਜੋ ਕਹਿੰਦੇ। ਪਿਆਰਿਓ, ਸਿਰ ਦੇ ਉੱਤੇ ਲੋਹੇ ਦੇ ਟੋਪ ਪਾਏ ਹੁੰਦੇ ਮੁਸਲਮਾਨਾਂ ਨੇ, ਧੋਣ ਦੇ ਉੱਤੇ ਜਾਲੀ ਹੁੰਦੀ ਲੋਹੇ ਦੀ ਤਾਂ ਕਿ ਧੋਣ 'ਤੇ ਵਾਰ ਨਾ ਵੱਜੇ। ਸਰੀਰ ਦੇ ਉੱਤੇ ਇਸ ਪ੍ਰਕਾਰ ਸੰਜੋ ਪਹਿਨੀ ਹੁੰਦੀ ਹੈ। ਇਹੇ ਐਸੇ ਵੈਰੀਆਂ ਦੇ ਆਹੂ ਲਾਉਣੇ, ਚੀਰ ਚੀਰ ਦੋ ਦੋ ਕਰ ਦੇਣੇ। ਇੰਨੀ ਕਿਰਪਾਨ ਚਲਾਈ, ਇੰਨੀ ਕਿਰਪਾਨ ਚਲਾਈ, ਇਹ ਭਗਤੀ ਮੈਂ ਸ਼ਕਤੀ ਹੈ ਸਤਸੰਗੀਓ। ਗੁਰੂ ਜੀ ਮਿਹਰ ਕਰਦੇ ਨੇ, ਹੇ ਵਾਹਿਗੁਰੂ, ਭਗਤ ਤੇਰੀ ਹੈਰਾਨ, ਤੇਰੀ ਜਿਹੜੀ ਭਗਤੀ ਹੈ ਨਾ, ਹੈਰਾਨ ਕਰ ਦੇਣ ਵਾਲੀ ਹੈ। ਦਰਦ ਗਵਾ ਵਹੀ, ਸਾਰੇ ਦਰਦ ਦੁੱਖ ਤਕਲੀਫਾਂ ਗਵਾ ਦਿੰਦੀ ਹੈ ਪਰਮੇਸ਼ਰ ਦੀ ਭਗਤੀ। ਨਿਰੰਕਾਰ ਦਾ ਸਿਮਰਨ ਸਤਸੰਗੀਓ, ਇਹ ਪਰਮਾਤਮਾ ਦੇ ਨਾਮ ਦੀ ਸ਼ਕਤੀ ਨਾਲ ਸਾਰੇ ਦਰਦ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ। ਦਰ ਗਹਿ ਨਾਮ ਹਦੂਰ ਗੁਰਮੁਖ ਜਾਣ ਸੀ, ਗੁਰੂ ਦੀ ਕਿਰਪਾ ਨਾਲ ਗੁਰਮੁਖਾਂ ਨੇ ਇਸ ਗੱਲ ਨੂੰ ਸਮਝ ਲਿਆ, ਜਾਣ ਲਿਆ। ਦਰ ਗਹਿ ਨਾਮ ਹਦੂਰ, ਪਰਮਾਤਮਾ ਦੇ ਹਜ਼ੂਰ, ਪਰਮਾਤਮਾ ਦੀ ਦਰਗਾਹ ਵਿੱਚ ਨਾਮ ਦੀ ਕੀਮਤ ਪੈਂਦੀ। ਪਿਆਰਿਓ, ਜਿਨ੍ਹਾਂ ਨੇ ਨਾਮ ਜਪਿਆ ਵਾਹਿਗੁਰੂ ਦਾ, ਸਿਮਰਨ ਕੀਤਾ ਵਾਹਿਗੁਰੂ ਦਾ, ਜਦੋਂ ਦਰਗਾਹ ਵਿੱਚ ਜਾਂਦੇ ਨੇ ਉਹਨਾਂ ਨੂੰ ਮਾਣ ਸਨਮਾਨ ਮਿਲਦਾ। ਸਤਸੰਗੀਓ, ਲਾਹਾ ਲੈ ਕੇ ਜਾਂਦੇ ਨੇ, ਵਾਹਿਗੁਰੂ ਦੀ ਬੰਦਗੀ ਕਰਕੇ ਜਾਂਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚ ਮਾਣ ਸਨਮਾਨ ਮਿਲਦਾ ਹੈ। ਸੋ ਗੁਰੂ ਜੀ ਮਿਹਰ ਕਰਦੇ ਨੇ, ਦਰਗਹਿ ਨਾਮ ਹਦੂਰ, ਪਰਮਾਤਮਾ ਦੀ ਦਰਗਾਹ ਵਿੱਚ, ਉਹਦੀ ਹਜ਼ੂਰੀ ਵਿੱਚ ਗੁਰਮੁਖਾਂ ਨੇ ਸਮਝ ਲਿਆ ਕਿ ਨਾਮ ਦੀ ਕੀਮਤ ਪੈਂਦੀ ਹੈ। ਵੇਲਾ ਸੱਚ ਪਰਮਾਣ ਸ਼ਬਦ ਪਛਾਣ ਸੀ, ਭਾਈ ਜਿਹੜਾ ਵੇਲਾ ਨਾ, ਵੇਲਾ ਸਮਾਂ ਸੱਚ ਸੱਚਾ ਹੈ, ਪ੍ਰਮਾਣ ਹੈ, ਸ਼ਬਦ ਪਛਾਣ ਸੀ। ਜੇ ਅਸੀਂ ਗੁਰੂ ਦੇ ਸ਼ਬਦ ਨੂੰ ਪਛਾਣ ਲਈਏ, ਗੁਰੂ ਦੇ ਉਪਦੇਸ਼ ਨੂੰ ਪਛਾਣ ਲਈਏ, ਜੇ ਬਾਣੀ ਦੀ ਸਾਨੂੰ ਸੋਝੀ ਆ ਜਾਵੇ, ਤੇ ਜਿਹੜਾ ਵੇਲਾ ਹੈ, ਸਮਾਂ ਹੈ, ਉਹ ਪ੍ਰਮਾਣ ਨੀਕ ਹੋ ਜਾਂਦਾ। ਸਤ ਸੰਤੋਖ ਕਰ ਭਾਉ ਤੋਸਾ ਹਰ ਨਾਮ ਸੇ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ। ਸਤ ਸੰਤੋਖ ਕਰ ਭਾਉ, ਭਾਉ ਕਹਿੰਦੇ ਪ੍ਰੇਮ ਨੂੰ ਤੇ ਭਾਉ ਕਹਿੰਦੇ ਡਰ ਨੂੰ। ਭਾਈ ਜਿਹੜਾ ਪਰਮੇਸ਼ਰ ਦੇ ਨਾਲ ਪਿਆਰ ਕਰਨਾ ਨਾ, ਪ੍ਰੇਮ ਕਰਨਾ ਹੈ, ਸਤ ਦੀ ਦਾਤ ਮਿਲਦੀ ਹੈ, ਸੰਤੋਖ ਦੀ ਦਾਤ ਮਿਲਦੀ ਹੈ। ਤੋਸਾ ਹਰ ਨਾਮ ਸੇ, ਅਤੇ ਵਾਹਿਗੁਰੂ ਦੇ ਨਾਮ ਦਾ ਤੋਸਾ ਮਿਲਦਾ ਹੈ। ਸੁਖਮਨੀ ਸਾਹਿਬ ਦਾ ਪਾਠ ਸੰਗਤਾਂ ਕਰਦੀਆਂ ਹਰ ਰੋਜ਼ ਹੀ। ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਆਪਾਂ ਪੜ੍ਹਦੇ ਹਾਂ, ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਜਿਹੜਾ ਹਰੀ ਵਾਹਿਗੁਰੂ ਦਾ ਨਾਮ ਹੈ ਨਾ, ਇਹ ਤੋਸਾ ਹੈ ਸਤਸੰਗੀ। ਤੁਹਾਨੂੰ ਉਸ ਤੋਸਾ ਕਹਿੰਦੇ ਸਨਿਗਧ ਭੋਜਨ। ਲੰਮੇ ਸਫ਼ਰ ਉੱਤੇ ਜਾਣਾ ਹੋਵੇ, ਲੰਮੇ ਸਫ਼ਰ ਉੱਤੇ, ਅਤੇ ਇਹੋ ਜਿਹਾ ਆਪਾਂ ਪ੍ਰਸ਼ਾਦਾ ਤਿਆਰ ਕਰਦੇ ਜਿਹੜਾ ਜ਼ਿਆਦਾ ਸਮਾਂ ਚੱਲੇ, ਮੁਲਾਇਮ ਰਹੇ, ਖਰਾਬ ਨਾ ਹੋਵੇ। ਇੱਦਾਂ ਹੀ ਜਦੋਂ ਅਸੀਂ ਪ੍ਰਲੋਕ ਨੂੰ ਜਾਵਾਂਗੇ, ਜਿਸ ਮਾਰਗ ਦੇ ਕੂਹਾਂ ਦਾ ਅੰਤ ਹੀ ਨਹੀਂ, ਕਿੰਨਾ ਕੁ ਲੰਮਾ ਮਾਰਗ ਹੈ। ਸਨਾਤਨ ਮਤ ਅਨੁਸਾਰ ਇੱਕ ਸਾਲ ਦੇ ਵਿੱਚ ਜੀਵ ਉੱਥੇ ਜਾਂਦਾ। ਪੁੰਨੀ ਆਤਮਾਵਾਂ ਪਾਲਕੀਆਂ 'ਚ ਬੈਠ ਕੇ ਸੁੱਖ ਨਾਲ ਜਾਂਦੀਆਂ, ਪਾਪੀ ਆਤਮਾਵਾਂ ਨੂੰ ਕੁੱਟ ਦੇ ਮਾਰਦੇ ਜਮਦੂਤ ਲਿਜਾਂਦੇ ਨੇ। ਇਹ ਹੈ ਪੁੰਨੀਆਂ ਅਤੇ ਪਾਪੀਆਂ ਦਾ ਮਾਰਗ। ਪਰ ਜਿਹੜਾ ਗੁਰਮਤਿ ਦਾ ਮਾਰਗ ਹੈ ਸਤਸੰਗੀਓ, ਉਹ ਮਾਰਗ ਐਸਾ ਹੈ, ਜਿਹ ਦਰ ਆਵਤ ਜਾਤੇ ਹੋ ਹਟਕੇ ਨਾ ਹੀ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਜਿਹੜਾ ਭਗਤੀ ਦਾ ਮਾਰਗ ਹੈ ਨਾ ਸਤਸੰਗੀਓ, ਜਿਹੜਾ ਗੁਰਮੁਖ ਹੈ, ਨਾਮ ਜਪਦਾ ਸਿਮਰਨ ਕਰਦਾ, ਗੁਰਮੁਖ ਆਵੈ ਜਾਏ ਨਿਸੰਗ, ਉਹ ਪਰਮਾਤਮਾ ਦੇ ਦਰ 'ਤੇ ਆਉਂਦੇ ਨੇ, ਜਾਂਦੇ ਨੇ, ਨਿਸੰਗ ਹੋ ਕੇ ਜਾਂਦੇ ਨੇ। ਕੋਈ

ਉਹਨਾਂ ਨੂੰ ਡਰ ਨਹੀਂ ਤੇ ਉਹਨਾਂ ਦਾ ਰਸਤਾ ਹੋਰ ਹੈ, ਦੂਰ ਰਹੀ ਉਹ ਜਮ ਤੇ ਵਾਟ, ਜਮਾਂ ਦਾ ਰਸਤਾ ਹੋਰ ਹੈ, ਪੁੰਨੀਆਂ ਦਾ ਹੋਰ, ਪਾਪੀਆਂ ਦਾ ਹੋਰ, ਗੁਰਮੁਖਾਂ ਦਾ ਹੋਰ ਹੈ, ਉਹ ਮਾਰਗ ਵੱਖਰਾ ਦੱਸਾ ਸੰਗੀਓ। ਇਸ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਜਦੋਂ ਪਰਲੋਕ ਨੂੰ ਜਾਂਦੇ ਨੇ ਉਹਨਾਂ ਕੋਲ ਨਾਮ ਦਾ ਭੋਜਨ ਹੁੰਦਾ, ਉਹਨਾਂ ਕੋਲ ਨਾਮ ਦੀ ਰੋਸ਼ਨੀ ਹੁੰਦੀ, ਉਹਨਾਂ ਕੋਲ ਨਾਮ ਦੀ ਛਾਂ ਹੁੰਦੀ ਹੈ, ਉਹਨਾਂ ਨੂੰ ਭੁੱਖ ਲੱਗਦੀ ਹੈ, ਪਿਆਸ ਲੱਗਦੀ, ਉਹਨਾਂ ਕੋਲ ਨਾਮ ਦਾ ਭੋਜਨ ਹੈ, ਨਾਮ ਦਾ ਪਾਣੀ ਹੈ। ਇਸ ਲਈ ਵਾਹਿਗੁਰੂ ਦੇ ਨਾਮ ਦਾ ਜਿਹੜਾ ਹੈ ਇਹ ਤੋਸਾ ਲੈ ਕੇ ਅਤੇ ਗੁਰੂ ਦੇ ਪਿਆਰੇ ਜਾਂਦੇ ਨੇ ਪਰਲੋਕ ਨੂੰ। ਮਨੋ ਛੋੜ ਵਿਕਾਰ ਸੱਚਾ ਸੱਚ ਦੇ, ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ, ਮਨ ਦੇ ਵਿੱਚ ਵਿਕਾਰ ਛੱਡਦੇ, ਬੁਰਿਆਈਆਂ ਛੱਡਦੇ, ਮਾੜੇ ਵਿਚਾਰ ਛੱਡਦੇ, ਮਾੜੇ ਖਿਆਲ ਛੱਡਦੇ, ਫਿਰ ਕੀ ਹੁੰਦਾ ਹੈ, ਸੱਚਾ ਸੱਚ ਦੇ ਜਿਹੜਾ ਸੱਚਾ ਵਾਹਿਗੁਰੂ ਹੈ ਨਾ, ਇਹ ਫਿਰ ਭਾਈ ਤੈਨੂੰ ਸੱਚੇ ਨਾਮ ਦੀ ਦਾਤ ਬਖਸ਼ੇਗਾ। ਜਦੋਂ ਤੇਰਾ ਹਿਰਦਾ ਸ਼ੁੱਧ ਹੋ ਗਿਆ ਸੰਗਤ ਕਰਕੇ, ਸਿਮਰਨ ਕਰਕੇ, ਅਤੇ ਤੇਰੇ 'ਤੇ ਵਾਹਿਗੁਰੂ ਕਿਰਪਾ ਕਰੇਗਾ, ਸੱਚੇ ਨਾਮ ਦੀ ਦਾਤ ਬਖਸ਼ ਦੇਗਾ। ਸੱਚੇ ਸੱਚਾ ਨੇਹੋ ਸੱਚੈ ਲਾਇਆ, ਸੱਚਾ ਹੈ ਨੇਹੋ ਪ੍ਰੇਮ, ਕਿਹੜਾ ਪ੍ਰੇਮ ਸੱਚਾ, ਜਿਹੜਾ ਸੱਚੇ ਪਰਮੇਸ਼ਰ ਦੇ ਨਾਲ ਲੱਗ ਗਿਆ, ਜਿਹੜਾ ਸੱਚ ਦੇ ਨਾਲ ਪਿਆਰ ਪਾ ਲਿਆ, ਸੱਚ ਦੇ ਨਾਲ ਜੁੜ ਗਏ, ਇਹ ਸੱਚਾ ਪ੍ਰੇਮ, ਇਹ ਸੱਚਾ ਵਾਹਿਗੁਰੂ ਹੀ ਲਾਉਂਦਾ ਸਤਸੰਗੀਓ।

ਪਰਮਾਤਮਾ ਨੂੰ ਮਿਲ ਗਿਆ ਸਤਸੰਗੀਓ। ਪਰਮਾਤਮਾ ਮਿਹਰ ਕਰਕੇ ਆਪੇ ਕਰੇ ਨਿਆਉ, ਉਹਦਾ ਫਿਰ ਨਿਆਂ ਕਰਦਾ, ਉਹਦਾ ਫੈਸਲਾ ਕਰਦਾ ਵਾਹਿਗੁਰੂ। ਇੱਕ ਤਪੱਸਵੀ ਜੰਗਲ ਵਿੱਚ ਤਪ ਕਰ ਰਿਹਾ, ਧੁੱਪੇ ਬੈਠਦਾ ਹੈ, ਠੰਡ ਵਿੱਚ ਬੈਠਦਾ ਹੈ, ਮੀਂਹ ਉੱਤੇ ਪੈਂਦਾ ਹੈ, ਭੁੱਖ ਅਤੇ ਨੰਗੇ ਸਰੀਰ ਤਪ ਕਰ ਰਿਹਾ। ਇੱਕ ਵਾਹਿਗੁਰੂ ਦਾ ਪਿਆਰਾ ਸੀ, ਉਹ ਜੰਗਲ ਦੇ ਵਿੱਚ ਨਾਲੇ 'ਤੇ ਕੰਮ ਕਰਦਾ, ਆਪਣਾ ਭੇਡਾਂ ਚਾਰਦਾ ਅਤੇ ਨਾਲ ਦੀ ਨਾਲ ਪਰਮਾਤਮਾ ਦੀ ਬੰਦਗੀ, ਤੁਰਿਆ ਫਿਰਦਾ ਨਾਮ ਜਪਦਾ, ਤੁਰਿਆ ਫਿਰਦਾ ਸਿਮਰਨ ਕਰਦਾ ਅਤੇ ਹਰ ਰੋਜ਼ ਬੇਨਤੀਆਂ ਕਰਦਾ, ਵਾਹਿਗੁਰੂ ਹੇ ਅਕਾਲ ਪੁਰਖ, ਹੇ ਖੁਦਾ, ਹੇ ਪਰਮਾਤਮਾ ਮਿਹਰ ਕਰ, ਮੇਤੇ ਮਹਾਰਾਜ ਆਪਣੀ ਫਜ਼ਲ ਕਰ, ਮਿਹਰ ਕਰ। ਜਿਹੜਾ ਤਪੱਸਵੀ ਤਪ ਕਰਦਾ ਹੈ ਉਹ ਕਹਿੰਦਾ ਹੈ ਕਿ ਹੇ ਪਰਮਾਤਮਾ, ਹੇ ਖੁਦਾ, ਅਦਲ ਕਰ। ਇੱਕ ਕਹਿੰਦਾ ਫਜ਼ਲ ਕਰ, ਇੱਕ ਕਹਿੰਦਾ ਅਦਲ ਕਰ। ਹੁਣ ਅਦਲ ਦਾ ਅਰਥ ਕੀ ਹੈ? ਕੋਰਟ ਹੁੰਦੀ ਨਾ ਕੋਰਟ, ਇਹਨੂੰ ਆਪਾਂ ਕੀ ਕਹਿੰਦੇ ਹਾਂ? ਅਦਾਲਤ। ਅਦਾਲਤ ਦਾ ਮਤਲਬ ਕੀ? ਨਿਆਂ ਕਰਨ ਵਾਲੀ, ਉਹ ਪ੍ਰਣਾਲੀ, ਨਿਆਂ ਕਰਨ ਵਾਲਾ ਉਹ ਘਰ, ਉਹਨੂੰ ਅਦਾਲਤ ਕਿਹਾ ਗਿਆ। ਅਦਲ ਕਰਨ ਦਾ ਅਰਥ ਹੈ ਕਿ ਸਾਡਾ ਮੇਰਾ ਨਿਆਂ ਕਰ। ਉਹਦਾ ਮਤਲਬ ਸੀ ਕਿ ਹੇ ਪਰਮਾਤਮਾ, ਹੇ ਖੁਦਾ, ਮੈਂ ਇੰਨਾ ਤਪ ਕਰ ਰਿਹਾ, ਸਰੀਰ 'ਤੇ ਦੁੱਖ, ਭੁੱਖ, ਗਰਮੀ, ਸਰਦੀ ਚੱਲ ਰਿਹਾ ਅਤੇ ਮੇਰਾ ਨਿਆਂ ਕਰ, ਭਾਵ ਮੈਨੂੰ ਇਸ ਤਪੱਸਿਆ ਦਾ ਫਲ ਦੇ। ਦੂਜੇ ਬੰਨੇ ਜਿਹੜਾ ਬੰਦਗੀ ਕਰਦਾ, ਨਾਲੇ ਕਿਰਤ ਵਿਰਤ ਕਰਦਾ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਣ ਨਾਲ, ਉਹ ਬੇਨਤੀਆਂ ਕਰਦਾ ਹੇ ਖੁਦਾ, ਹੇ ਪਰਮਾਤਮਾ, ਮੇਰਾ ਫਜ਼ਲ ਕਰ, ਮੇਰੇ 'ਤੇ ਮਿਹਰ ਕਰ। ਜਿੰਨਾ ਤਪ ਚਾਹੀਦਾ, ਜਿੰਨਾ ਸਿਮਰ ਬੰਦਗੀ ਚਾਹੀਦੀ, ਮੇਰੇ ਤੋਂ ਹੁੰਦੀ ਨਹੀਂ। ਸਮਾਂ ਆਇਆ ਸਤਸੰਗੀਓ, ਕਹਿੰਦੇ ਨੇ ਪਰਮਾਤਮਾ ਜੀ, ਵਾਹਿਗੁਰੂ ਖੁਦਾ ਜੀ ਹਾਜ਼ਰ ਹੋ ਗਏ। ਤਪੱਸਵੀ ਨੂੰ ਕਹਿੰਦੇ ਭਾਈ ਦੱਸ, ਕਹਿੰਦਾ ਮੇਰਾ ਨਿਆਂ ਕਰੋ, ਕੀ ਕਰੀਏ ਨਿਆਂ? ਕਹਿੰਦਾ ਮੈਂ ਤਪ ਬੜਾ ਕੀਤਾ ਹੈ। ਅਤੇ ਇੱਦਾਂ ਲਿਖਿਆ ਹੈ ਕਿ ਕਹਿੰਦੇ ਕਿ ਉਹਨਾਂ ਨੇ ਕਿਹਾ, ਭਾਈ ਜਿਹੜਾ ਪੱਥਰ ਜੀ ਦੇ ਉੱਤੇ ਬੈਠ ਕੇ ਤਪੱਸਿਆ ਕਰਦੇ ਆ, ਕਿੰਨੇ ਸਾਲ ਤੋਂ ਬੈਠਦਾ, ਇਹਨੂੰ ਵੀ ਪੁੱਛ ਲੈਂਦੇ ਹਾਂ। ਉਹਨੂੰ ਪੁੱਛਿਆ, ਭਾਈ ਤੂੰ ਵੀ ਤਪ ਕਰਦਾ ਰਿਹਾ, ਦੱਸ। ਪੱਥਰ ਕਹਿੰਦਾ ਜਿੰਨਾ ਚਿਰ ਇਹ ਮੇਰੇ 'ਤੇ ਬੈਠਾ, ਹੁਣ ਮੈਂ ਇਹ ਮੈਨੂੰ ਸਿਰੇ ਦੇ 'ਤੇ ਰੱਖੋ। ਉਹਦੇ ਜਿਹੜਾ ਰੋਜ਼ ਬੇਨਤੀਆਂ ਕਰਦਾ ਸੀ, ਵਾਹਿਗੁਰੂ ਕਿਰਪਾ ਕਰ, ਮੇਰੇ 'ਤੇ ਮਿਹਰ ਕਰ, ਉਹ 'ਤੇ ਪਰਮਾਤਮਾ ਨੇ ਕਿਰਪਾ ਕੀਤੀ, ਉਹ 'ਤੇ ਬਖਸ਼ਿਸ਼ਾਂ ਕਰਤੀਆਂ, ਉਹਨੂੰ ਪਿਆਰ ਉਤਾਰ ਦਿੱਤਾ। ਮਤਲਬ ਹੈ ਕਿ ਜੇ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਵਾਹਿਗੁਰੂ ਤੂੰ ਕਰਵਾ ਲਿਆ, ਕਿਰਪਾ ਕਰ। ਜੇ ਆਖੇ ਮੈਂ ਇੰਨੀ ਸਭ ਸੇਵਾ ਕੀਤੀ, ਇੰਨਾ ਸਿਮਰਨ ਕੀਤਾ, ਇੰਨੀ ਘਾਲਣਾ ਘਾਲੀ, ਮੇਰਾ ਨਿਆਂ ਕਰੋ, ਮੇਰੇ ਨਿਆਂ ਕੋਈ ਨਹੀਂ। ਗੁਰੂ ਦੇ ਘਰ ਦੇ ਵਿੱਚ ਤਾਂ ਮਿਹਰ ਹੀ ਹੈ, ਇੱਥੇ ਆ ਕੇ ਗੁਰੂ ਦੇ ਦਰ ਤੋਂ ਮਿਹਰ ਮੰਗਣੀ ਚਾਹੀਦੀ, ਮੇਰੇ 'ਤੇ ਵਾਹਿਗੁਰੂ ਦਇਆ ਕਰ, ਪਰਮਾਤਮਾ ਮੇਰੇ 'ਤੇ ਕਿਰਪਾ ਕਰ। ਭੁੱਲਣ ਹਾਰ ਜੀਵ ਛਿਣ ਛਿਣ ਮਾਤਰਵਾਦ 'ਤੇ ਭੁੱਲਦੇ ਹਾਂ ਅਤੇ ਗੁਰੂ ਜੀ ਮਿਹਰ ਕਰਦੇ ਨੇ, ਹੇ ਵਾਹਿਗੁਰੂ ਆਪੇ ਕਰੇ ਨਿਆਓ, ਆਪ ਹੀ ਤੂੰ ਨਿਆਂ ਕਰਦਾ ਹੈ। ਕਿਹਦੇ ਉੱਤੇ? ਜੋਤ ਸਭਾਇਆ, ਜਿਹੜਾ ਵਾਹਿਗੁਰੂ ਨੂੰ ਭਾ ਗਿਆ, ਜਿਹਦੀ ਸੇਵਾ ਸਿਮਰਨ ਗੁਰੂ ਨੂੰ ਭਾ ਗਈ। ਸੱਚੇ ਸੱਚੀ ਦਾਤ ਦੇਹ ਦਿਆਲ ਤੂੰ, ਹੇ ਵਾਹਿਗੁਰੂ ਤੂੰ ਸੱਚਾ ਹੈ, ਤੇਰੀਆਂ ਦਾਤਾਂ ਸੱਚੀਆਂ ਹਨ, ਦੇਹ ਦਿਆਲ ਹੈ, ਹੇ ਵਾਹਿਗੁਰੂ ਤੂੰ ਬੜਾ ਦਿਆਲੂ ਹੈ, ਕਿਰਪਾ ਕਰਕੇ ਆਪਣੀ ਦਾਤ ਦੇ, ਨਾਮ ਦੀ ਦਾਤ, ਸਿਮਰਨ ਦੀ ਦਾਤ, ਸੇਵਾ ਦੀ ਦਾਤ ਵਾਹਿਗੁਰੂ ਬਖਸ਼। ਸੋ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਮਹਾਨ ਸੇਵਾ ਅਤੇ ਮਹਾਨ ਤਪੱਸਿਆ ਕੀਤੀ ਸਤਸੰਗੀਓ, ਤਿੰਨਾਂ ਦਾ ਜਨਮ ਰਜੌਰੀ ਦੇ ਵਿੱਚ ਹੋਇਆ, ਪੁੰਛ ਦਾ ਇਲਾਕਾ। ਮਾਤਾ ਪਿਤਾ ਰਾਜਪੂਤ ਸੀ, ਰਾਮਦੇਵ ਸੱਸੀ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ, ਉਹਨਾਂ ਇਹਦਾ ਨਾਮ ਰੱਖ ਦਿੱਤਾ ਲਛਮਣ ਦੇਵ। ਔਰ ਕੁਝ ਕੁ ਸੁਰਤ ਸੰਭਾਲੀ ਅਤੇ ਇਹਨੂੰ ਸ਼ਸਤਰ ਵਿੱਦਿਆ ਜਿਹੜੀ ਸਿਖਾਉਣੀ ਸ਼ੁਰੂ ਕੀਤੀ, ਤੀਰ ਅੰਦਾਜ਼ੀ ਸਿੱਖ ਗਿਆ। 11 ਸਾਲ ਦੀ ਉਮਰ ਹੋ ਗਈ ਸਤਸੰਗੀਓ। ਹੁਣ ਜੰਗਲ ਵਿੱਚ ਜਾਂਦਾ, ਕੱਦ ਕਾਠੀ ਬੜੀ ਸੀ, ਖੁਰਾਕ ਖੁੱਲ੍ਹੀ ਸੀ, ਘਰੋਂ ਸੀ, ਅਮੀਰ ਸੀ। ਸ਼ਸਤਰ ਲੈ ਕੇ ਘੋੜੇ 'ਤੇ ਸਵਾਰ ਹੋ ਕੇ ਜੰਗਲ ਨੂੰ ਚਲਾ ਗਿਆ। ਜ਼ਿਕਰ ਕੀਤਾ ਸੀ ਹਰਨੀ ਮਾਰ ਦਿੱਤੀ। ਜਦੋਂ ਹਰਨੀ ਤੀਰ ਵੱਜਿਆ ਅਤੇ ਇਹਨੇ ਜਾ ਕੇ ਛੁਰਾ ਇਹਦੇ ਕੋਲ ਸੀ, ਉਹਦਾ ਪੇਟ ਚਾਕ ਕਰ ਦਿੱਤਾ, ਪੇਟ ਚੀਰ ਸੁੱਟਿਆ। ਕਾਹਦੇ ਲਈ? ਮਾਸ ਜਿਹੜੇ ਖਾਣ ਵਾਲੇ ਨੇ ਖਾਂਦੇ ਨੇ ਸਤਸੰਗੀਓ। ਕਬੀਰ ਭਾਂਗ ਮਾਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਹੇ, ਤੀਰਥ ਵਰਤ ਨੇਮ ਕੀਏ ਅਤੇ ਸਭੇ ਰਸਾ ਤਲ ਜਾਹੇ, ਹੀਰਾ ਰੋਟੀ ਕਾਰਨ ਹਿਗਲਾ ਕਟਾਵੇ ਕੌਣ।
ਇਸ ਵਾਸਤੇ ਜੇ ਸਤਸੰਗਿਓ ਕਿਸੇ ਦੀ ਜਾਨ ਲਵਾਂਗੇ ਤਾਂ ਉਹਦਾ ਸਾਨੂੰ ਭੋਗਣਾ ਪਏਗਾ, ਉਹਦਾ ਫਲ ਤੇ ਭੋਗਣਾ ਪਏਗਾ। ਹੁਣ ਉਹਨੇ ਕੀ ਕੀਤਾ ਕਿ ਛੁਰਾ ਕੱਢਿਆ ਤੇ ਉਹਦਾ ਜਦੋਂ ਪੇਟ ਚਾਕ ਕੀਤਾ ਹਰਨੀ ਦਾ, ਛੋਟੇ ਛੋਟੇ ਬੱਚੇ ਉਹਦੇ ਪੇਟ ਵਿੱਚ ਪਲ ਰਹੇ ਸੀ, ਅਜੇ ਵਿਕਸਿਤ ਨਹੀਂ ਸੀ ਹੋਏ, ਮਰ ਗਏ, ਦੋਨੋਂ ਮਰ ਹੀ ਜਾਣੇ ਸੀ ਜਦੋਂ ਪੇਟ ਵੜ ਕੱਢ ਦਿੱਤਾ। ਤੜਫ ਤੜਫ ਕੇ ਛੋਟੀਆਂ ਛੋਟੀਆਂ ਜਿੰਦਾਂ ਸਰੀਰ 'ਤੇ ਆ ਗਈਆਂ। ਇੰਨਾ ਮਨ ਦੇ ਉੱਤੇ ਅਸਰ ਹੋਇਆ ਸਤਸੰਗੀ, ਉਹ ਖੰਜਰ ਵੀ ਅਤੇ ਕਮਾਨ ਤੋੜ ਕੇ ਤੀਰ ਤੋੜ ਕੇ ਸੁੱਟ ਦਿੱਤਾ ਲਾਗੇ ਨਦੀ। ਉਸ ਨਦੀ ਦਾ ਨਾਮ ਹੁਣ ਹਰਨੀ ਨਦੀ, ਜਿੱਥੇ ਹਰਨੀ ਮਰੀ ਸੀ। ਪੁੰਛ ਦਾ ਇਲਾਕਾ ਅੱਜ ਵੀ ਜਾਓ, ਉਸ ਨਦੀ ਦਾ ਨਾਮ ਹੈ ਹਰਨੀ ਨਦੀ। ਉਹ 'ਚ ਸੁੱਟ ਦਿੱਤਾ, ਘਰ ਆ ਗਿਆ, ਬੜਾ ਪਰੇਸ਼ਾਨ ਹੈ, ਨਾ ਰੋਟੀ ਖਾਂਦਾ, ਨਾ ਕਿਸੇ ਨਾਲ ਬੋਲਦਾ, ਨਾ ਰਾਤ ਨੂੰ ਨੀਂਦ, ਨਾ ਦਿਨੇ ਚੈਨ। ਮਾਂ ਬੜੀ ਪਰੇਸ਼ਾਨ, ਪੁੱਛਦੀ, ਪੁੱਤ ਕੀ ਹੋ ਗਿਆ, ਤੇਰੇ ਤੀਰ ਕਿੱਥੇ ਆ, ਤੇਰੇ ਸ਼ਸਤਰ ਕਿੱਥੇ ਗਏ? ਕੁਛ ਨਹੀਂ ਦੱਸਦਾ। ਇੰਨਾ ਮਨ ਦੇ ਉੱਤੇ ਅਸਰ ਹੋਇਆ। ਹੁਣ ਮਾਂ ਨੂੰ ਚਿੰਤਾ ਲੱਗਦੀ ਅਤੇ ਮਾਂ ਨੇ ਸੋਚਿਆ ਇਹਨੂੰ ਕੋਈ ਛਾਇਆ ਪੈ ਗਈ, ਇਹ ਕਿਤੇ ਚੰਗੇ ਮਾੜੇ ਥਾਂ 'ਤੇ ਚਲਾ ਗਿਆ, ਇਹਨੂੰ ਕਿਸੇ ਨੇ ਪਕੜ ਲਿਆ, ਇਹ ਨਹੀਂ ਹੁੰਦਾ। ਕੁਛ ਪਰੇਸ਼ਾਨੀ ਮਨ ਦੀ ਆ ਜਾਂਦੀ ਸਤਸੰਗੀ ਉਹ, ਅਤੇ ਬੀਬੀਆਂ ਫਿਰ ਲੈ ਕੇ ਸਿਆਣਿਆਂ ਦੇ ਕੋਲ ਤੁਰੀਆਂ ਫਿਰਦੀਆਂ। ਸਿਆਣੇ ਦੇ ਆਪੇ ਹੋ ਗਏ ਜਿਹਨਾਂ ਕਮਲੇ ਸਾਨੂੰ ਬਣਾ ਲਿਆ, ਹੁਣ ਸਿਆਣੇ ਆਪਾਂ ਕਹਿ ਦਿੰਦੇ ਹਾਂ, ਸਾਨੂੰ ਕਮਲੇ ਬਣਾ ਦਿੱਤਾ ਉਹਨਾਂ ਨੇ। ਕੋਈ ਮੜੀ ਬੀਬੀ ਅਤੇ ਸਤਸੰਗੀ ਉਹਦੇ ਨਾ ਬੱਚੇ ਦੇ ਗਿੱਟਿਆਂ ਨੂੰ, ਗੋਡਿਆਂ ਨੂੰ, ਮੋਢਿਆਂ ਨੂੰ ਧਾਗੇ ਬੱਧੇ, ਕਿੰਨੇ ਗਲ ਦੇ 'ਚ ਨਾ ਕਿੰਨੇ ਛਿੱਕੇ ਜੇ ਛੇਕ ਕੱਢ ਕੱਢ ਕੇ ਗਲ 'ਚ ਪਾਏ ਹੋਏ। ਵਾਹਿਗੁਰੂ ਕੀ ਹੈ, ਇਹ ਕੀ ਹੈ? ਬਾਬਾ ਜੀ ਡਰਦਾ ਬੱਚਾ, ਦੱਬਾ ਛੱਪਾ ਪੈਂਦਾ, ਫਲਾਣਾ ਹੁੰਦਾ। ਆਪਾਂ ਗੁਰੂ ਦੇ ਸਿੱਖ ਹਾਂ ਸਤਸੰਗੀ, ਉਹ ਸਾਡੇ ਬੱਚੇ ਨੇ, ਕਦੇ ਇਹੋ ਜਿਹਾ ਨਹੀਂ ਹੈ। ਅਕਾਰ ਪਾਓ, ਕਾੜਾ ਵਗੈਰਾ ਪਾਓ, ਅਤੇ ਗੁਰੂ ਮਹਾਰਾਜ ਦੀ ਮਿਹਰ ਰਹਿੰਦੀ, ਸੱਚੇ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ। ਰਾਤ ਨੂੰ ਸੌਣ ਲੱਗਿਆ ਸੋਹਲੇ ਸਾਹਿਬ ਦਾ ਪਾਠ ਕਰੋ, ਪੜ੍ਹ ਕੇ ਬਾਣੀ ਅਰਦਾਸ ਕਰੋ, ਸੱਚੇ ਪਾਤਸ਼ਾਹ ਮਿਹਰ ਕਰਨੀ, ਅੰਗ ਸੰਘ ਹੋਣਾ, ਗੁਰੂ ਮਿਹਰ ਕਰਦਾ, ਰੱਖਿਆ ਕਰਦਾ ਸਤਸੰਗੀ। ਉਹ ਇਹਨਾਂ ਵਹਿਮਾਂ ਅਤੇ ਭਰਮਾਂ 'ਚ ਨਹੀਂ ਪੈਣਾ ਚਾਹੀਦਾ, ਸੱਚੇ ਪਾਤਸ਼ਾਹ ਦਇਆ ਕਰਦੇ ਨੇ। ਸੋ ਉਹਨੇ ਬੀਬੀ ਸੀ ਮਾਤਾ ਵਿਚਾਰੀ ਬੜੀ ਪਰੇਸ਼ਾਨ, ਕਦੇ ਕਿਸੇ ਸਿਆਣੇ ਕੋਲ, ਕਦੇ ਕਿਸੇ ਕੋਲ, ਬੱਚਾ ਰੋਟੀ ਨਹੀਂ ਖਾਂਦਾ, ਇਹ ਕਿਸੇ ਨਾਲ ਬੋਲਦਾ ਨਹੀਂ, ਰਾਤ ਨੂੰ ਸੌਂਦਾ ਨਹੀਂ, ਦਿਨੇ ਚੈਨ ਨਹੀਂ। ਚੱਲਦਿਆਂ ਚੱਲਦਿਆਂ ਜਾਨਕੀ ਪ੍ਰਸ਼ਾਦ ਨਾਮ ਦਾ ਇੱਕ ਸਾਧੂ ਸੀ, ਉਹਦੇ ਕੋਲ ਚਲੀ ਗਈ ਮਾਤਾ। ਉਹ ਕਹਿਣ ਲੱਗਾ, ਬੀਬੀ ਇੱਥੇ ਛੱਡ ਜਾਓ, ਇਹਨੂੰ ਸੰਗਤ ਕਰੇਗਾ, ਆਏਗਾ, ਸਾਧੂਆਂ ਦੀ ਸੇਵਾ ਕਰੇਗਾ, ਭਲਾ ਹੋਏਗਾ ਇਹਦਾ। ਉਮਰ ਪਿਆਰੇ 12 ਸਾਲ ਦੀ ਹੋ ਗਈ। ਜਾਨਕੀ ਪ੍ਰਸ਼ਾਦ ਜਿਹੜਾ ਸੀ ਉਹ ਰਾਮ ਥੰਮਣ ਰਹਿੰਦਾ ਸੀ। ਕੱਲ੍ਹ ਬੇਨਤੀ ਕੀਤੀ ਸੀ, ਰਾਮ ਥੰਮਣ ਗੁਰੂ ਨਾਨਕ ਦੇਵ ਜੀ ਦੀ ਮਾਸੀ ਬੀਬੀ ਲੱਖੋ ਜੀ ਦਾ ਪੁੱਤ ਹੈ, ਅਤੇ ਮਾਸੀ ਇੱਕ ਵਾਰ ਆਈ ਸੀ ਮਿਲਣ, ਅਤੇ ਗੁਰੂ ਨਾਨਕ ਦੇਵ ਜੀ ਛੋਟੇ ਜਿਹੇ ਨੇ, ਸੱਚੇ ਪਾਤਸ਼ਾਹ ਖੇਡਦੇ ਨੇ ਵਿਹੜੇ 'ਚ, ਸਾਧੂ ਬਿਰਤੀ ਹੈ, ਅਤੇ ਆਪਣੀ ਬਿਰਤੀ ਅਨੁਸਾਰ ਮਹਾਰਾਜ ਮਸਤਾਨੀਆਂ ਦਵਾਨੀਆਂ ਗੱਲਾਂ ਕਰਦੇ ਨੇ। ਕਹਿੰਦੀ ਕਮਲਾ ਤੇਰਾ ਤ੍ਰਿਪਤਾ, ਅਸ ਤੇਰਾ ਪੁੱਤ ਕਮਲਾ। ਕਹਿੰਦੇ ਮਾਂ ਮਾਸੀ ਕੋਈ ਨਹੀਂ, ਤੇਰੇ ਘਰ ਕਮਲਾ ਆਉਣਾ, ਮਾਸੀ ਕੋਈ ਗੱਲ ਨਹੀਂ, ਤੇਰੇ ਘਰ ਵਿੱਚ ਹੀ ਕਮਲਾ ਆਉਣਾ। ਸਾਲ ਪਿੱਛੋਂ ਪਿਆਰੇ ਉਹ ਮਾਸੀ ਦੇ ਘਰ ਪੁੱਤ ਹੋਇਆ, ਉਹਦਾ ਨਾਮ ਰੱਖਿਆ ਰਾਮ ਥੰਮਣ, ਉਹੀ ਮਸਤਾਨੀ ਬਿਰਤੀ। ਥੋੜ੍ਹਾ ਜਿਹਾ ਉਹਨੇ ਸੁਰਤ ਸੰਭਾਲੀ ਅਤੇ ਘਰੋਂ ਨਿਕਲ ਗਿਆ ਅਤੇ ਸਾਧੂਆਂ ਦੇ ਨਾਲ ਤੁਰ ਪਿਆ। ਬੜਾ ਭਜਨੀਸ ਰੱਬ ਦਾ ਪਿਆਰਾ ਹੋਇਆ ਸਤਸੰਗੀਓ। ਉਹਦਾ ਜਿਹੜਾ ਮੁੱਖ ਹੈੱਡਕੁਆਟਰ ਹੈ ਕਸੂਰ ਦੇ ਨੇੜੇ ਰਾਮ ਥੰਮਣ ਨਾਮ ਦਾ ਸਥਾਨ ਹੈ। ਉੱਥੇ ਭਾਈ ਫਿਰ ਬੜੇ ਬੜੇ ਸਾਧੂ ਮੰਡਲੀਆਂ ਆਉਂਦੀਆਂ ਨੇ, ਉਹਨਾਂ ਦੇ ਨਾਲ ਰਹਿਣ ਲੱਗ ਪਿਆ। ਫਿਰ ਸਾਧੂਆਂ ਨਾਲ ਚੱਲਦਾ ਚੱਲਦਾ ਚੱਲਦਾ ਗਾਂ ਵਰਾਗਵਾਨ ਹੋ ਕੇ ਇਹ ਪੰਚ ਬੱਟੀ ਦੇ ਜੰਗਲਾਂ 'ਚ ਪਹੁੰਚ ਗਏ, ਜਿੱਥੇ ਸ਼੍ਰੀ ਰਾਮ ਚੰਦਰ ਜੀ ਲੰਮਾ ਸਮਾਂ ਰਹੇ ਸੀ, ਬਨਵਾਸ ਕੱਟਿਆ ਸੀ, ਜਿੱਥੇ ਸੀਤਾ ਦਾ ਹਰਨ ਹੋਇਆ ਸੀ ਸਤਸੰਗੀਓ। ਉੱਥੇ ਇੱਕ ਸ਼ਹਿਰ ਨਾਸ਼ਕ, ਜਦੋਂ ਆਪਾਂ ਪੰਜਾਬ ਤੋਂ ਮੁੰਬਈ ਨੂੰ ਜਾਂਦੇ ਹਾਂ, ਮਹਾਰਾਸ਼ਟਰ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ, ਅਤੇ ਨਾਸਕ ਸ਼ਹਿਰ ਆਉਂਦਾ ਸਤਸੰਗੀਓ। ਸੋ ਜਿਹੜਾ ਸ਼ਹਿਰ ਹੈ ਇੱਕ, ਇਹ ਧਰਤੀ ਮਨਹੂਸ਼ ਹੈ, ਇਹ ਸਾਕਤਾਂ ਦੀ ਧਰਤੀ ਹੈ, ਖੋਟੇ ਭਾਗਾਂ ਵਾਲੀ ਧਰਤੀ ਹੈ। ਇੱਕ ਭਗਤ ਹੋਇਆ ਹੈ ਸ਼ਰਵਣ, ਅੰਧਕ ਰਿਖੀ ਦਾ ਪੁੱਤ ਸੀ। ਹਰੇਕ ਮਾਂ ਬਾਪ ਦੀ ਇੱਛਾ ਦੀ ਮੈਨੂੰ ਪੁੱਤ ਮਿਲੇ ਅਤੇ ਸ਼ਰਵਣ ਵਰਗਾ ਮਿਲੇ। ਮਾਤਾ ਪਿਤਾ ਦੀ ਸੇਵਾ ਕਰਦਾ, ਮਾਂ ਵੀ ਅੰਨੀ ਹੈ ਅਤੇ ਪਿਤਾ ਵੀ ਅੰਨਾ, ਅੰਧਕ ਰਿਖੀ। ਇੱਕ ਵਾਰ ਉਹਨਾਂ ਇੱਛਾ ਕੀਤੀ, ਪੁੱਤ ਸਾਡੀ ਇੱਛਾ ਹੈ ਅਸੀਂ ਤੀਰਥਾਂ 'ਤੇ, ਮੈਂ ਜਾਣਾ ਚਾਹੁੰਦੀ ਹਾਂ ਦੋਵੇਂ ਜੀ, ਅਤੇ ਪੁੱਤ ਅੱਖੀਆਂ ਤੋਂ ਦੀਦਾ ਨਹੀਂ। ਉਹਨੇ ਇੱਕ ਵਿੰਗੀ ਤਿਆਰ ਕੀਤੀ, ਵਿੰਗੀ,
ਇੱਕ ਭਾਵੇਂ ਮਾਂ ਨੂੰ ਬਿਠਾ ਲਿਆ ਉਹਦਾ ਖਾਣ ਪੀਣ ਦਾ ਸਮਾਨ ਰੱਖ ਲਿਆ, ਦੂਜੇ ਮੈਨੇ ਪਿਤਾ ਨੂੰ ਬਿਠਾ ਲਿਆ ਉਹਦਾ ਖਾਣ ਪੀਣ ਦਾ ਸਮਾਨ ਰੱਖ ਲਿਆ, ਲੈ ਕੇ ਤੀਰਥਾਂ 'ਤੇ ਫਿਰਦਾ, ਤੀਰਥਾਂ 'ਤੇ ਹਰੇਕ ਤਰ੍ਹਾਂ ਨਾਲ ਮਾਂ ਅਤੇ ਬਾਪ ਦੀ ਸੇਵਾ ਕਰਦਾ। ਤਾਂ ਸਤਸੰਗੀਓ, ਚੱਲਦਿਆਂ ਚੱਲਦਿਆਂ ਚੱਲਦਿਆਂ ਇੱਕ ਸਮਾਂ ਐਸਾ ਆਇਆ ਕਿ ਕਹਿਣ ਲੱਗਾ ਮਾਂ ਅਤੇ ਪਿਓ ਨੂੰ, ਮਾਂ ਪਿਤਾ ਜੀ, ਮੈਂ ਤੁਹਾਨੂੰ ਲੈ ਕੇ ਫਿਰ ਰਿਹਾ ਥਾਂ ਥਾਂ 'ਤੇ, ਕਿੰਨਾ ਭਾਰੀ ਤੁਹਾਡਾ ਭਾਰ ਮੈਂ ਚੁੱਕ ਕੇ ਫਿਰਦਾ, ਅਤੇ ਮੇਰਾ ਕੋਈ ਲੇਖਾ ਜੋਖਾ, ਮੇਰਾ ਕੋਈ ਸੇਵਾ ਦਾ ਫਲ, ਕੋਈ ਮੇਰਾ ਹਿਸਾਬ ਕਿਤਾਬ। ਉਹ ਰਿਖੀ ਬੜਾ ਸਿਆਣਾ ਸੀ, ਉਹ ਸੋਚਦਾ ਨਹੀਂ ਕਦੇ ਇਹੋ ਜਿਹੀ ਗੱਲ ਕਹੀ ਨਹੀਂ, ਆ ਕਾਰਨ ਕੀ ਬਣ ਗਿਆ, ਅੱਜ ਕਿਉਂ ਕਹਿਣ ਲੱਗ ਗਿਆ ਇਹ। ਉਹਨੂੰ ਫਿਰ ਸਮਝ ਲੱਗੀ ਕਿ ਧਰਤੀ ਦਾ ਕੋਈ ਫਰਕ ਹੈ, ਧਰਤੀ ਦਾ ਕੋਈ ਫਰਕ ਹੈ। ਉਹ ਕਹਿੰਦੇ ਪੁੱਤ ਚੱਲ ਕੋਈ ਨਹੀਂ, ਜੇ ਤਾਂ ਗਾਂਹ ਜਾ ਕੇ ਛਾਂ ਆਏਗੀ ਅਤੇ ਕਿਤੇ ਟਿਕਾਣਾ ਆਏਗਾ, ਪਾਣੀ ਪੂਣੀ ਆਵੇਗਾ, ਤਾਂ ਉੱਥੇ ਵੇਖ ਕੇ ਆਪਾਂ ਨਾਲੇ ਘੜੀ ਆਰਾਮ ਕਰ ਲਾਂਗੇ, ਨਾਲੇ ਤੇਰਾ ਹਿਸਾਬ ਕਿਤਾਬ ਕਰ ਦਿਆਂਗੇ। ਲੰਘਦਿਆਂ ਲੰਘਦਿਆਂ ਕੁਝ ਪਿੰਡ ਅੱਗੇ ਲੰਘਿਆ ਅਤੇ ਸਤਸੰਗੀ ਇੱਕ ਥਾਂ ਦੇ ਉੱਤੇ ਪਾਣੀ ਅਤੇ ਰੁੱਖ ਦੀ ਛਾਂ ਮਿਲੀ, ਉੱਥੇ ਰੱਖ ਦਿੱਤੀ ਵਹਿੰਗੀ। ਮਾਂ ਬਾਪ ਨੂੰ ਬਿਠਾ ਲਿਆ, ਉਹਨਾਂ ਨੂੰ ਕੱਪੜਾ ਥੱਲੇ ਵਿਛਾਇਆ, ਬਿਠਾ ਦਿੱਤਾ, ਪਾਣੀ ਲਿਆ ਪਿਆਇਆ, ਅਤੇ ਮਾਂ ਪੁੱਤ ਮਾਂ ਬਾਪ ਕਹਿਣ ਲੱਗੇ ਪੁੱਤ ਦੱਸ ਹੁਣ ਕੀ ਹਿਸਾਬ ਕਿਤਾਬ ਮੰਗਦਾ। ਮਾਂ ਕਿਹੜਾ ਪੁੱਤ, ਤੂੰ ਕਹਿੰਦਾ ਸੀ ਰਾਹ ਦੇ ਵਿੱਚ ਕਿ ਮੈਂ ਹਿਸਾਬ ਕਿਤਾਬ ਮੇਰਾ ਦਿਓ, ਮੈਂ ਤੁਹਾਨੂੰ ਚੁੱਕੀ ਫਿਰਦਾ। ਨਹੀਂ ਨਹੀਂ ਮਾਂ, ਮੈਂ ਨਹੀਂ ਕਿਹਾ, ਮੂੰਹ ਕਿਤੇ ਨਿਲ ਗਿਆ ਹੈਗਾ। ਮਤਲਬ ਸੀ ਉਹ ਧਰਤੀ ਹੀ ਸਾਕਤਾਂ ਦੀ ਧਰਤੀ ਸੀ ਪਿਆਰੇ, ਨਾਸਕ ਉੱਥੇ ਹੀ ਸਰੂਪ ਨਖਾ ਜਿਹੜੀ ਸੀ ਰਾਵਣ ਦੀ ਭੈਣ, ਉਹਦਾ ਨੱਕ ਕੱਟਿਆ ਸੀ। ਉਹ ਐਸੀ ਤਗ ਧਰਤੀ ਹੈ ਸਤਸੰਗੀ, ਜਿੱਥੇ ਬਿਲਕੁਲ ਉਹ ਪਰਮਾਤਮਾ ਦੀ ਬੰਦਗੀ ਭਗਤੀ ਨੂੰ ਮਨ ਟਿਕਦਾ ਹੀ ਨਹੀਂ। ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਨੰਦਪੁਰ ਸਾਹਿਬ ਦੇ ਇਹ ਕੌਤਕ ਜਦੋਂ ਹੋ ਰਹੇ ਸੀ, ਇਹ ਨਾਸਕ ਦੀ ਧਰਤੀ 'ਤੇ ਗਿਆ ਅਤੇ ਉੱਥੇ ਸਤਸੰਗੀਓ ਇਹਦੀ ਮੁਲਾਕਾਤ ਇੱਕ ਯੋਗੀ, ਕੰਨ ਪਾਟਾ ਯੋਗੀ, ਸ਼ਕਤੀਆਂ ਦਾ ਮਾਲਕ ਔਗੜ ਨਾਥ ਉਹਦੇ ਨਾਲ ਹੋ ਗਈ। ਉਹਦੀਆਂ ਕਰਾਮਾਤਾਂ ਸ਼ਕਤੀਆਂ ਵੇਖੀਆਂ, ਉਹਦੀ ਸੇਵਾ 'ਚ ਜੁੱਟ ਗਿਆ। ਨਾਮ ਸੀ ਮਾਧੋ ਦਾਸ, ਵੈਰਾਗੀ ਰੱਖਿਆ ਆ। ਸੋ ਲੰਮਾ ਸਮਾਂ ਉਹਦੇ ਨਾਲ ਰਿਹਾ ਅਤੇ ਫਿਰ ਚੱਲਦਿਆਂ ਚੱਲਦਿਆਂ ਨੰਦੇੜ ਹਜ਼ੂਰ ਸਾਹਿਬ ਸੱਚਖੰਡ ਪਹੁੰਚ ਗਿਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਦਾ ਘਾਟ ਹੈ, ਗੋਦਾਵਰੀ ਦੇ ਕੰਢੇ 'ਤੇ। ਗੋਦਾਵਰੀ ਦਾ ਅਰਥ ਹੁੰਦਾ ਸਤਸੰਗੀ ਗੋਦ ਆਵਰੀ। ਰਿਖੀ ਮੁੰਨੀ ਬੜੇ ਤਪੱਸਿਆ ਕਰਦੇ ਨੇ ਪਹਾੜਾਂ ਦੇ ਵਿੱਚ, ਅਤੇ ਉਹਨਾਂ ਪਹਾੜਾਂ 'ਚੋਂ ਨਿਕਲ ਕੇ ਇਹ ਨਦੀ ਆਉਂਦੀ ਹੈ। ਇਹ ਮਹਾਰਾਸ਼ਟਰ ਦੇ ਵਿੱਚ ਦੀ ਹੁੰਦੀ ਹੋਈ ਜਾ ਕੇ ਮੁੰਬਈ ਦੇ ਨੇੜੇ ਇਹ ਪੈ ਜਾਂਦੀ ਹੈ ਸਮੁੰਦਰ ਵਿੱਚ। ਸੋ ਇਹ ਜਿਹੜੀ ਨਦੀ ਹੈ, ਇਹਦੇ ਕੰਢੇ ਉੱਤੇ ਫਿਰ ਇਹਨੇ ਆਸ਼ਰਮ ਬਣਾਇਆ। ਅੱਜ ਕੱਲ੍ਹ ਉਹਦਾ ਨਾਮ ਹੈ ਬੰਦਾ ਘਾਟ, ਗੁਰਦੁਆਰਾ ਸਾਹਿਬ ਬੰਦਾ ਘਾਟ। ਜਦੋਂ ਸੱਚਖੰਡ ਤੋਂ ਜਾਈਏ ਸਿੱਧਾ ਰਸਤਾ ਜਾਂਦਾ, ਅਗਲੇ ਬੰਨੇ ਲੰਗਰ ਸਾਹਿਬ ਗੁਰਦੁਆਰਾ ਜਾਂਦਾ ਸੰਤ ਬਾਬਾ ਨਿਧਾਨ ਸਿੰਘ ਜੀ ਦਾ, ਕੋਈ ਅੱਧਾ ਪੌਣਾ ਕਿਲੋਮੀਟਰ 'ਤੇ। ਉੱਥੋਂ ਫਿਰ ਉਹਨਾਂ ਦੇ ਮਹਾਂਪੁਰਸ਼ਾਂ ਦੇ ਡੇਰੇ ਤੋਂ ਅੱਗੇ ਨੂੰ ਜਾਓ ਨਦੀ ਵੱਲ ਨੂੰ, ਅਤੇ ਉੱਥੇ ਅੱਧਾ ਪੌਣਾ ਕਿਲੋਮੀਟਰ ਦੂਰ 'ਤੇ ਇਹ ਗੁਰਦੁਆਰਾ ਹੈ, ਸੋ ਗੋ ਬੰਦਾ ਘਾਟ ਆ। ਇੱਥੇ ਇਹਨੇ ਆਸ਼ਰਮ ਬਣਾ ਲਿਆ, ਆਸ਼ਰਮ ਦੇ ਵਿੱਚ ਰਹਿਣ ਲੱਗਾ। ਇੱਥੇ ਫਿਰ ਇਹਨੇ ਘੋਰ ਤਪੱਸਿਆ ਕੀਤੀ, ਸਾਧਨਾ ਸਾਧੀਆਂ, ਇਹਨੇ ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ। ਫਿਰ ਆਏ ਗਏ ਸਾਧੂਆਂ ਦਾ ਇਹ ਨਿਰਾਦਰ ਕਰਨ ਲੱਗਾ। ਕੋਈ ਸਾਧੂ ਆਉਂਦਾ ਹੈ, ਉਹਨੂੰ ਮਖੌਲ ਕਰਦਾ, ਉਹਨੂੰ ਆਪਣੀਆਂ ਸ਼ਕਤੀਆਂ ਮਖਾਉਂਦਾ, ਉਹਨਾਂ ਨੂੰ ਫਿਰ ਸਤਸੰਗੀ ਉਹ ਜਦੋਂ ਹਰਾ ਦਿੰਦਾ ਤਾਂ ਫਿਰ ਬਹੁਤ ਖੁਸ਼ ਹੁੰਦਾ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਤਸਰ ਸਾਹਿਬ ਦਾ ਜੰਗ ਜਿੱਤ ਕੇ ਦਮਦਮਾ ਸਾਹਿਬ ਪਹੁੰਚੇ, ਇੱਥੇ ਦਮ ਲਿਆ। ਇੱਥੇ ਸੱਚੇ ਪਾਤਸ਼ਾਹ ਨੇ ਬੇਅੰਤ ਕੌਤਕ ਕੀਤੇ। ਇੱਥੇ ਗੁਰੂ ਮਹਾਰਾਜ ਦਾ ਪਰਿਵਾਰ ਆ ਕੇ ਮਿਲਿਆ, ਧੰਨ ਮਾਤਾ ਮਾਤਾ ਸੁੰਦਰ ਕੌਰ ਜੀ, ਧੰਨ ਮਾਤਾ ਸਾਹਿਬ ਦੇਵਾਂ ਕੌਰ ਜੀ। ਇੱਥੇ ਕਲਗੀਧਰ ਜੀ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਹੈ। ਇੱਥੋਂ ਸੱਚੇ ਪਾਤਸ਼ਾਹ ਫਿਰ ਆਪਣੇ ਕੌਤਕ ਰਚਦੇ ਆ ਨੰਦੇੜ ਨੂੰ ਤੁਰ ਪਏ। ਚੱਲਦਿਆਂ ਚੱਲਦਿਆਂ ਸੱਚੇ ਪਾਤਸ਼ਾਹ ਮਹਾਰਾਜ ਨਰੈਣੇ ਪਿੰਡ ਆਸਥਾਨ ਪਹੁੰਚੇ ਨੇ। ਇੱਥੇ ਜੈਤ ਰਾਮ ਨਾਮ ਦਾ ਇੱਕ ਸੰਤ ਸੀ, ਉਹਦੇ ਡੇਰੇ ਗਏ ਸੱਚੇ ਪਾਤਸ਼ਾਹ। ਉਹਨਾਂ ਦਾ ਮੁਖੀ ਸੀ ਦਾਦੂ ਮਹੰਤ, ਇੱਕ ਦਾਦੂ ਸੰਤ ਹੋਇਆ ਬੜਾ ਪੂਜਨੀਕ। ਉਹਦੇ ਅਸਥਾਨ 'ਤੇ ਇਹ ਬੈਠਾ ਸੀ ਜੈਤ ਰਾਮ। ਇਹ ਕਹਿੰਦਾ ਸੱਚੇ ਪਾਤਸ਼ਾਹ ਕਿਧਰ ਨੂੰ ਚਾਲੇ ਪਾ ਲਏ, ਲੰਮੀ ਸਾਖੀ ਹੈ। ਅਤੇ ਗੁਰੂ ਜੀ ਕਹਿੰਦੇ ਗਾਂ ਨੂੰ ਦੱਖਣ ਨੂੰ ਚੱਲੇ ਹਾਂ ਨੰਦੇੜ ਨੂੰ। ਕਹਿੰਦਾ ਮਹਾਰਾਜ ਜੀ ਨੰਦੇੜ ਗਏ ਅਤੇ ਇੱਕ ਉੱਥੇ ਵਿਗੜਿਆ ਹੋਇਆ ਸਾਧ ਹੈ ਮਾਧੋ ਦਾਸ ਵੈਰਾਗੀ, ਉਹਦੇ ਕੋਲ ਨਾ ਜਾਇਓ। ਕਿਉਂ?
ਕਹਿੰਦਾ ਮਹਾਰਾਜ ਉਹਨੇ ਇੱਕ ਪਲੰਘਾ ਰੱਖਿਆ ਬਹੁਤ ਵੱਡਾ, ਪਲੰਘੇ 'ਤੇ ਆਏ ਗਏ ਸਾਧੂਆਂ ਨੂੰ ਬਿਠਾ ਲੈਂਦਾ ਅਤੇ ਫਿਰ ਆਪਣੀਆਂ ਸ਼ਕਤੀਆਂ ਦੇ ਨਾਲ ਪੁੱਠਾ ਪਲੰਘ ਕਰਕੇ ਉਹ ਸਾਧੂ ਨੂੰ ਦੇ ਕੇ ਫਿਰ ਬੜਾ ਮਖੌਲ ਕਰਦਾ, ਉਹ ਬੜਾ ਠੱਠਾ ਮਖੌਲ ਕਰਦਾ ਸਾਧੂ ਨੂੰ। ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ, ਸਿਆਣਿਆਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ, ਇਹ ਕਿਸੇ ਮਹਾਂਪੁਰਸ਼ ਰੱਬ ਦੇ ਪਿਆਰੇ ਨੇ ਲਿਖਿਆ, ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ। ਕਹਿੰਦੇ ਕਿਸੇ ਸਾਧੂ ਨੂੰ ਭੁੱਲ ਕੇ ਮਖੌਲ ਨਾ ਕਰੋ। ਅਤੇ ਗੁਰੂ ਜੀ ਕਹਿੰਦੇ ਇਹੋ ਜਿਹੇ ਵਿਗੜਿਆਂ ਤਿਗੜਿਆਂ ਨੂੰ ਸਿੱਧੇ ਕਰਨ ਵਾਸਤੇ ਅਸੀਂ ਆਏ ਜਾਵਾਂਗੇ ਜ਼ਰੂਰ ਉਹਦੇ ਡੇਰੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੇ ਡੇਰੇ ਜਾਂਦੇ ਨੇ। ਇਹ ਕਥਾ ਵਿਚਾਰ ਆਪਾਂ ਆਉਣ ਵਾਲੇ ਦਿਨਾਂ ਸ਼੍ਰਵਣ ਕਰਾਂਗੇ। ਸੋ ਇੱਥੇ ਗੁਰੂ ਮਹਾਰਾਜ ਮਿਹਰ ਕਰਦੇ ਨੇ, ਸੱਚੇ ਪਾਤਸ਼ਾਹ ਸੱਚੇ ਸੱਚੀ ਦਾਤ ਦੇਹ ਦਿਆਲ ਹੈ, ਇਹ ਸੱਚੇ ਪਾਤਸ਼ਾਹ ਸੱਚੀ ਤੇਰੀ ਦਾਤ ਹੈ ਅਤੇ ਇਹ ਦਿਆਲੂ ਕਿਰਪਾਲੂ ਵਾਹਿਗੁਰੂ ਦੇਣਾ ਕਰ।

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਸ਼੍ਰਵਣ ਕਰੀਏ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸ਼ੁੱਕਰਵਾਰ ਸ਼ਨੀਵਾਰ ਨੂੰ, ਜੋ ਸ਼ੁੱਕਰਵਾਰ ਨੂੰ ਰਾਗ ਸ੍ਰੀ ਰਾਗ ਦਾ ਗਾਇਨ ਕੀਤਾ ਜਾਵੇਗਾ, ਜਿਸ ਵਿੱਚ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ, ਡਾਕਟਰ ਬਲਕਰਨ ਸਿੰਘ ਜੀ ਜੋ ਅਤੇ ਉਸਤਾਦ ਦਰਬੀਰ ਸਿੰਘ ਜੀ ਆਪ ਸੰਗਤਾਂ ਦੇ ਸਾਹਮਣੇ ਹਾਜ਼ਰੀ ਭਰਨਗੇ। ਸ਼ਨੀਵਾਰ ਨੂੰ ਜੋ ਤਲੰਗ ਰਾਗ ਦਾ ਗਾਇਨ ਹੋਵੇਗਾ, ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਦੀ ਮਿਹਰ ਹੈ ਬੱਚਿਆਂ ਦੇ ਉੱਤੇ। ਬੇਟਾ ਸੁਖ ਅੰਮ੍ਰਿਤ ਸਿੰਘ ਬੜਾ ਅੱਛਾ ਵਾਲਨਿਸਟ ਹੈ, ਬੜੀ ਇਹਨਾਂ ਨੇ ਮਿਹਨਤ ਕੀਤੀ ਹੈ, ਅੱਛੇ ਉਸਤਾਦਾਂ ਕੋਲ ਸਿੱਖਿਆ ਹੈ, ਔਰ ਬੜਾ ਵੱਡਾ ਰਾਗ ਮਾਲਵਾ ਇਹਨਾਂ ਨੇ ਪ੍ਰਸਤੁਤ ਕੀਤਾ ਹੈ। ਤੋ ਸਾਡੇ ਨਾਲ ਗਾਹੇ ਬੁਲਾਏ ਸੰਗਤ ਕਰਦੇ ਰਹਿੰਦੇ ਨੇ। ਸਭ ਤੋਂ ਪਹਿਲਾਂ ਇਹਨਾਂ ਨੇ ਸੰਗਤ ਸਾਡੇ ਨਾਲ ਕੀਤੀ ਸੀ ਸਨੋਜ਼ੇ ਗੁਰਦੁਆਰਾ ਸਾਹਿਬ, ਅਤੇ ਫਿਰ ਬਾਅਦ 'ਚੋਂ ਫਿਰ ਸਭ ਰਾਗੀ ਸਿੰਘਾਂ ਨਾਲ ਅੱਛੇ ਕੀਰਤਨੀਆਂ ਨੇ ਇਹਨਾਂ ਨੇ ਸੰਗਤ ਕੀਤੀ ਹੈ। ਤੋ ਪਿੱਛੇ ਹੋਰ ਬੇਟੀ ਇਸ਼ਮੀਤ ਕੌਰ, ਬੇਟੀ ਸੰਜਮ ਕੌਰ, ਸਾਰੇ ਹੀ ਇੱਕ ਤੋਂ ਇੱਕ ਵਜਾਉਣ ਵਾਲੇ ਹਨ। ਤੋ ਸਾਡੀ ਹਾਜ਼ਰੀ ਜਿਹੜੀ ਹੈ, ਵਾਹਿਗੁਰੂ ਜੀ ਕਬੂਲ ਕਰਨ। ਸ਼ਬਦ ਅਸੀਂ ਪੜ੍ਹਨ ਜਾ ਰਹੇ ਹਾਂ, ਕਿਆ ਤੂੰ ਸੋਇਆ ਜਾਗ ਇਹ ਆਣਾ, ਤੈ ਜੀਵਨ ਜੱਗ ਸੱਚ ਕਰ ਜਾਣਾ। ਰਾਗ ਮਾਰਵਾ ਬੜਾ ਵੱਡਾ, ਬਹੁਤ ਵੱਡਾ ਰਾਗ ਹੈ, ਅੱਛੇ ਲੋਕਾਂ ਨੇ ਇਸ ਨੂੰ ਗਾਇਆ ਹੈ। ਉਸਤਾਦ ਅਮੀਰ ਖਾਨ ਸਾਹਿਬ ਜੋ ਕਲਾਸੀਕਲ ਜਗਤ ਦੇ ਮਹਾਨ ਗਾਇਕ ਹਨ, ਉਹ ਮਾਰਵਾ ਉਹਨਾਂ ਦਾ ਬੜਾ ਪੈਟ ਰਾਗ ਮੰਨਿਆ ਗਿਆ ਹੈ। ਅੱਛੇ ਗਵਈਆਂ ਨੇ ਵੀ ਉਸ ਉਹਨਾਂ ਨੂੰ ਮੰਨਿਆ ਹੈ ਕਿ ਪੂਰਬੀ ਔਰ ਮਾਰਵਾ ਜੈਸਾ ਉਹਨਾਂ ਨੇ ਗਾਇਨ ਕੀਤਾ ਹੈ, ਕਿਸੇ ਹੋਰ ਗਵਈਏ ਕੋਈ ਐਸਾ ਸੁਣਨ ਨੂੰ ਨਹੀਂ ਮਿਲਦਾ। ਤੋ ਕੋਸ਼ਿਸ਼ ਕਰਦੇ ਹਾਂ ਅਸੀਂ, ਸਤਿਗੁਰ ਸੱਚੇ ਪਾਤਸ਼ਾਹ ਗੰਭੀਰ ਰਾਗ ਹੈ, ਅਤੇ ਆਪਣੀ ਹਾਜ਼ਰੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਆਪ ਗਏ।

ਬਹੁਤ ਜ਼ਿਆਦਾ ਸਿਆਣਪ ਵੀ ਹੋਵੇ। ਸਤਿਗੁਰ ਕਹਿੰਦੇ ਨੇ ਇਹਨਾਂ ਇੰਦਰੀਆਂ ਤੇ ਕੰਟਰੋਲ ਨਹੀਂ ਹੋ ਸਕਦਾ। ਇੰਦਰੀਆਂ ਨੂੰ ਜਿੱਤਣਾ ਇਹ ਗੁਰੂ ਜੋ ਅਗਮ ਅਗੋਚਰ ਹੈ, ਅਗਮ ਅਗੋਚਰ ਵੀ ਉਸਨੂੰ ਕਹਿੰਦੇ ਨੇ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੁੰਦਾ ਹੈ। ਰੱਬ ਜਿਹੜਾ ਇਹ ਅਕਲ ਦਾ ਵਿਸ਼ਾ ਨਹੀਂ, ਇੰਦਰੀਆਂ ਦਾ ਵਿਸ਼ਾ ਨਹੀਂ, ਜੋ ਇੰਦਰੀਆਂ ਤੋਂ ਪਾਰ ਵੱਸਦਾ ਹੈ ਉਸਨੂੰ ਕਰਤਾ ਪੁਰਖ ਅਗਮ ਅਗੋਚਰ ਕਹਿੰਦੇ ਨੇ। ਅਗਰ ਸਾਡੀਆਂ ਸੈਂਸਿਸ ਦੇ ਨਾਲ ਹੀ ਰੱਬ ਸਾਨੂੰ ਮਿਲ ਜਾਵੇ ਤੇ ਬੜੇ ਬੜੇ ਸਟਰੋਂਗ ਸੈਂਸਿਸ ਵਾਲੇ ਬੰਦੇ ਬੈਠੇ ਹੋਏ ਨੇ ਸੰਸਾਰ 'ਚ, ਬੜੀ ਅਕਲ ਵਾਲੇ ਬੈਠੇ ਹੋਏ ਦਰਬ ਸਿਆਣਪ। ਗੁਰੂ ਕਹਿੰਦੇ ਨੇ ਉਹ ਸਿਆਣਪ ਜਿਹੜੀ ਕਿ ਪਾਰ ਐਕਸੀਲੈਂਸ ਹੋਵੇ, ਕੀਨ ਮਾਈਂਡਡ ਹੋਵੇ, ਬਹੁਤ ਨੌਲੇਜਬਲ ਆਦਮੀ ਹੋਵੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਦੁਸ਼ਟ ਜਿਹੜੇ ਵੱਸ ਨਹੀਂ ਹੁੰਦੇ। ਉਨ ਤੇ ਰੱਖੇ ਬਾਪ ਨਾ ਮਾਈ, ਨਾ ਪਿਤਾ ਰੱਖ ਸਕਦਾ ਹੈ, ਨਾ ਮਾਤਾ ਰੱਖ ਸਕਦੀ, ਨਾ ਕੋਈ ਭਰਾ ਮਦਦ ਕਰਦਾ ਹੈ, ਕੋਈ ਮਦਦਗਾਰ ਨਹੀਂ। ਇੱਥੇ ਆਦਮੀ ਜਦੋਂ ਆ ਕੇ ਫਸ ਜਾਂਦਾ ਹੈ ਫਿਰ ਸਿਆਣਪ ਵੀ ਨਹੀਂ ਮਦਦ ਕਰਦੀ, ਪੜ੍ਹਾਈ ਵੀ ਮਦਦ ਨਹੀਂ ਕਰਦੀ। ਗੁਰੂ ਕਹਿੰਦੇ ਫਿਰ ਮਦਦ ਕੌਣ ਕਰਦਾ ਹੈ, ਇੱਥੇ ਮਦਦਗਾਰ ਕੌਣ ਹੈ? ਗੁਰੂ, ਗੁਰੂ ਦਿੱਤੀ ਹੋਈ ਸੰਗਤ ਜਿਹੜੀ ਹੈ, ਸਾਧ ਸੰਗ, ਕੋਈ ਦੁਸ਼ਟ ਵਸ ਹੋਤੇ। ਦੁਸ਼ਟ ਇਤਨੇ ਪਾਵਰਫੁੱਲ ਹਨ, ਹੈ ਵੀ ਪੰਜ ਹਨ, ਔਰ ਗੁਰੂ ਨੇ ਇਹਨਾਂ ਨੂੰ ਕਿਤੇ ਦੁਸ਼ਟ ਆਖਿਆ, ਕਿਤੇ ਵੈਰੀ ਆਖਿਆ, ਕਿਤੇ ਸੂਰਵੀਰ ਵੀ ਆਖਿਆ। ਐਸੋ ਕੌਣ ਬਲੀਰੇ ਜਿਨ ਵਿਦ ਮਾਰੇ ਪੰਜ ਸੂਰਬੀ। ਤੇ ਸਤਿਗੁਰੂ ਜੀ ਨੇ ਬਾਣੀ ਚ ਸਾਰੀ ਗੱਲ ਦਾ ਹੱਲ ਜਿਹੜਾ ਹੈ ਉਹ ਵੀ ਬਖਸ਼ਿਸ਼ ਕੀਤਾ ਹੈ। ਗੁਰੂ ਕਹਿੰਦੇ ਨੇ ਕਿ ਗੁਰੂ ਦੀ ਥਾਪੀ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਪੰਜੇ ਮੈਂ ਢਾਲੇ ਨੇ, ਨਹੀਂ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ। ਪੰਕਤੀ ਬੜੀ ਬਾਕਮਾਲ, ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ।

ਫਤਿਹ। ਤੂ ਠਾਕੁਰ ਤੁਮ ਪਹਿਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ, ਕੋਈ ਨ ਜਾਣੈ ਉਚੇ ਤੇ ਉਚਾ ਭਗਵੰਤ। ਸਗਲ ਸਮਗਰੀ ਤੁਮਰੈ ਤੁਮ ਤੇ ਹੋਏ ਸੋ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਦੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ, ਕਰਨ ਆਉਣੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ। ਬੰਨਾ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ,

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ

ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨੀ ਵਾਹ, ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਖ ਦਿਸਦਾ ਸਹਾਈ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓੜ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ, ਕੀਰਤਨ, ਛੇ ਪੌੜੀ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤੇ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਸੁਰਿੰਦਰ ਸਿੰਘ ਬੇਦੀ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਵਿਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਦਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਗਾ ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰੇ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੇ ਨਾ ਪਾਈ।

ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਹੋ ਸਿਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵਾਇ ਤਿਸਤਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ

ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵਿਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਾਓ।

ਬਹੁਤ ਤੂੰ ਵੱਡਾ ਹੈ ਰਹਾਉ ਸਾਕਤ ਹਰ ਸਾਧ ਨੇ ਜਾਣਿਆ ਤਿਨ ਅੰਤਰ ਹਮੇ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚਲੋ ਹਰ ਲਾਹਾ ਆਗੈ ਬਸਨੁ ਸਹੇਲਾ ਔਦ ਕਟੈ ਦਿਨ ਸਰੇ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੈ ਇਹੋ ਰਸੇ ਅਕਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰਤੇ ਮਨਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨ ਹੋਈ ਗੋ ਫੇਰਾ ਅੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ,

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुरु वाहे गुरु वाहे गुरु वाहे गुरु वाहे गुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹ

ਬ੍ਰਿਕ ਨਿਭਜਾਏ ਕਈ ਕੋੜ ਪੌਣ ਪਾਣੀ ਬੈਸੁੰਦਰ ਕਈ ਕੋੜ ਜੈਸ ਭੂ ਮੰਡਲ ਕਈ ਕੋੜ ਸਸਿਅਰ ਸੁਰ ਨਖਤਰ ਕਈ ਕੋੜ ਦੇਵ ਦਾਨ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੁਤਾਰੇ ਨਾਨੇ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ ਕਈ ਕੋੜ ਰਾਜੇ ਤਾਮਸ ਸਾਧੇ ਕਈ ਕੋੜ ਵੇਦ ਪ੍ਰਾਂਤ ਸਿਮਰਤ ਸਾਸਤ ਕਈ ਕੋੜ ਕੀ ਰਤਨ ਸੁਮੰਦ ਕਈ ਕੋੜ ਨਾਨਾ ਪ੍ਰਕਾਰ ਜੰਦ ਕਈ ਕੋੜ ਕੀ ਅਚਰ ਜੀਵੇ ਕਈ ਕੋੜ ਗਰੀ ਮਿਰ ਸਵਰਨ ਥੀਵੇ ਕਈ ਕੋੜ ਦਾ ਕਿੰਨਰ ਪ੍ਰਸਾਦ ਕਈ ਕੋੜ ਭੂਤ ਪ੍ਰ ਸ਼ੁਕਰ ਮਿਰਗਾ ਸਭ ਤੇ ਨਹਿਰਾ ਸਭ ਤੇ ਡੂਰ ਨਾਨਕਾ ਪਲਵ ਤ੍ਰਿਆ ਭਰਪੂਰ ਕਈ ਕੋੜ ਪਾਤਾਲ ਕੇ ਵਾਸੀ ਕਈ ਕੋੜ ਨਰਕ ਸੁਰਗ ਨਿਵਾਸੀ ਕਈ ਕੋੜ ਜਨਮੇ ਜੀਵੇ ਮਰੇ ਕਈ ਕੋੜ ਬਜੋ ਨੀ ਫਿਰੇ

ਤਿਸ ਕੈ ਸੰਗ ਸਿਖਿਓ ਡਰਾਏ, ਨਾਨਕ ਹਰ ਗੁਣ ਗਾਉਸਪਦੀ। ਸਤਿਗੁਰ ਸਿੱਖ ਕੀ ਕਰੇ।

ਪ੍ਰਕਾਸ਼ਾਂ ਦਿਨੇ ਵਿਲਾਗ ਬੜਭਾਗੇ ਦਾ ਪਿਆ ਪ੍ਰਭ ਸੋਏ ਨਾਨਕ ਨਾਮ ਰਸ ਸੁਖੋਏ ਸੇਵਕੀ ਮਨ ਸਭ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭੋ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਦ ਜਨ ਪਿਆ ਜਨਮ ਮਰਨ ਦੁਖ ਭਰਾਮ ਗਿਆ ਚਪੰਨੇ ਸਰਦਾ ਸਤਪੂਰੀ ਰਵ ਰਿਹਾ ਸਤਸੰਗ ਜੋਰੀ ਜਿਸ ਕਾ ਸਤ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਖ ਮਿਸਰ ਦੇ ਕਾਲ ਨ ਬਾਨੇ ਸੁੱਖ ਮਿਸਰ ਦੇ ਕੀਆ ਜਾਣੇ ਸੁੱਖ ਮਿਸਰ ਦੇ ਸਭ ਕੁਛ ਦੀਆ ਸੁੱਖ ਮਿਸਰ ਦੇ ਜੀਵਨ ਜੀਆ ਸੋਖ ਮਿਸਰ ਦੇ ਅਗਰ ਮੈਂ ਰਾਖਿਆ ਗੁਰਪ੍ਰਸਾਦ ਕੋ ਬਿਰਲਾ ਰਾਖਿਆ ਸੁੱਖ ਮਿਸਰ ਦੇ ਵਿਗਤੇ ਕਾਢੇ ਜਨਮ ਜਨਮ ਕਾ ਟੂਟਾ ਕਾਂਡਾ ਹੈ

ਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਪਾਈ ਹੁਕਮੀ ਹੋ ਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀ ਸਿੱਕ ਹੁਕਮੀ ਸਦਾ ਭਵਾਈਐ

ਕਾਰ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ

ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ

ਭੂਪੇ ਨਮੋ ਦਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇਨ ਵਕਤੰ ਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ

ਮੰਗ ਬੇਭੁਗਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਨਾਸੀ ਕਰੀਮ ਬਲ ਕਨਿੰਦਾ ਸਮਾਧ ਤੋਲ ਨਿਵਾਸੀ ਅਜੈਬ ਵਿਭੁਗਤੇ ਗਜੈਬ ਗਨੀਮੈ ਹਰਿ ਅੰਕਰੀ ਅੰਕਰੀ ਮਹੀਮੈ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ

ਪਾਏ ਪਧਾਰੇ ਦੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੱਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਬਾਨ ਸੁਬਾਨ ਕਪੇਖੈ

ਹੈ ਸੁਧ ਸਿਪਾਹਾ ਦੁਰੰਤ ਦੁਬਾਹ ਸੋ ਸਾਰ ਸੁਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ, ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਵਾਓ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਆਉਣ ਵਾਲੇ ਸ਼ੁੱਕਰ ਸ਼ਨੀਵਾਰ ਜੋ ਰਾਗ ਸ੍ਰੀ ਰਾਗ ਅਤੇ ਤਲੰਗ ਰਾਗ ਦੇ ਕੀਰਤਨ ਹੋ ਰਹੇ ਹਨ, ਜਿਸ ਵਿੱਚ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅਤੇ ਰਾਗੀ ਡਾਕਟਰ ਅਲੰਕਾਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਦੇਵ ਦਾਤਾ ਕੋ ਨਹੀਂ ਸਫਲੋਂ ਲੋਕ ਸਭਾਇਆ, ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਗੂ ਆਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

ਜੋ ਗੁਣ ਸਭ ਤਿਸਦਾ ਦੇਖਾ ਜਿਆ ਗੁਆਈਐ ਜੇ ਲੋੜਾ ਚੰਗਾ ਆਪਣਾ ਕਰਪੁਨੋ ਨਹੀਂ ਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ।

ਬੇਨਤੀ ਕਿ ਸੰਤੋਖ ਸਿੰਘ ਸੱਚੋ ਸੱਚ ਧਿਆਇਆ ਉਹਨੇ ਮੰਦਾ ਪੈਰ ਨਾ ਰੱਖਿਓ ਕਰ ਸੋ ਕੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾਂ ਨੂੰ ਪਾਣੀ ਥੋੜਾ ਖਾਇਆ ਕਿਉਂਕਿ ਸ਼ੀਸ਼ੀ ਅਗਲਾ ਦੇਵੈ ਚੜਾ ਸਵਾਇਆ ਵੜਿਆਈ।

ਲੈਣੀ ਧਾਮ ਦੇ ਇੱਕ ਮੂਲਾ ਪੂਜਣਾ ਆਪਣਾ ਹੁੰਦਾ ਬਣਾਏ ਦੇ ਉਹ ਢਾਡੀ ਕਾ ਨੀ ਜਾਤਰੋ ਤੂੰ ਜਾ ਸਦਾਏ ਦੇ ਤਿੰਨ ਮੰਗਾਂ ਜੇ ਤੁਜਾ ਧਿਆਏ ਦੇ।

ਸਾਰੀ ਹੈ ਜੋ ਹੈ ਸੋ ਚੱਲ ਸੀ ਸਭ ਕੁਝ ਆਈ ਵਾਰੀ ਹੈ ਜੀ ਪ੍ਰਾਣ ਹੈ ਕਿਉਂ ਸਾਹਿਬ ਨੂੰ ਸਾਰੀ ਹੈ ਆਪਣਾ ਹੱਥੀ ਆਪਣਾ ਬੇਟਾ ਇਸ ਵਾਰੀ ਹੈ।

ਸਾਰਾ ਘਰ ਬ੍ਰਿਜੋਂ ਘੱਲ ਗਿਆ। ਮੰਦਾ ਮੁੰਨਾ ਖਿੱਚੀ ਤੇ ਲੰਮੀ ਨਦਰ ਨੇ ਹਾਲੀ ਜੋ ਸਾਹਿਬ ਨਾ ਹਾਰੀ ਤੇ ਵੇਖ ਪਾਸਾ ਢਾਲੀਆ।

ਕਸਮੇ ਪਾਏ ਵਜੋਂ ਤਸਗਲੀ ਵਜੋਂ ਪਜੂਣਾ ਖਾਏ, ਕਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜੋਂ ਗੁਆ ਅਗਲਾ ਮੋਏ ਮੋ ਪਾਣਾ ਖਾਏ, ਜੇ ਦਾ ਇਤਾ ਖਾਣਾ ਤਿਸ ਕਹੀਆ ਸ਼ਾਬਾਸ, ਨਾਨਕ ਗੁਣਾ ਚੱਲੀ ਨਾਲ ਖਸਮ

0: ਨਾਨਕੇ ਕੀ ਵਾਰੀ ਹੋਰ ਦੂਜੀ ਨਾਹੀਂ ਜਾਏ
1: ਬੜਾ ਤੇਰਾ ਦਰਬਾਰ ਸੱਜਾ ਤੁਲ ਤਖਤ ਸਿਰ ਸ਼ਾਹ ਪਾਤਸ਼ਾਹ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰ ਜੀ ਬੈਠੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਅੰਮ੍ਰਿਤ ਵਿਦਵਾਨਾਂ 'ਚ ਹਾਜ਼ਰੀ ਭਰਿਓ, ਆਪ ਜੀ ਨੇ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਨ ਕੀਤੇ ਹਨ। ਆਹੁਣ ਸਤਿਗੁਰਾਂ ਜੀ ਵੱਲੋਂ ਅੰਮ੍ਰਿਤ ਵੇਲੇ ਪੁੱਤਰ ਮੁੱਖ ਭਾਗ ਦੀ ਕਥਾ ਬਖਸ਼ਿਸ਼ ਹੋਏ। ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਨ ਕੁਨ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਉਹਨਾਂ ਪਾਸੋਂ ਪਿਆਰ ਕਰ ਸਰਨ ਕਰੋ ਜੀ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ ਸੰਗਤ, ਵੱਡੇ ਭਾਗ ਅੰਮ੍ਰਿਤ ਵੇਲੇ ਦੇ ਦਰਬਾਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬੜਾ ਭਾਗੀ ਬਣ ਰਹੇ ਹਾਂ। ਔਰ ਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਆਏ ਹੋਏ ਮੁੱਖ ਵਾਕ ਦੀ ਵਿਚਾਰ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਅੱਜ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਔਰ ਪਹਿਲੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿੰਨਾਂ ਦਾ ਅਤੇ ਤਿੰਨਾਂ ਦੇ ਸਾਥੀਆਂ ਦਾ ਅੱਜ ਸ਼ਹੀਦੀ ਦਿਨ ਹੈ। ਸੋ ਉਹਨਾਂ ਦੇ ਵੀ ਪਵਿੱਤਰ ਬਚਨਾਂ ਦੇ ਨਾਲ ਆਪਾਂ ਸਾਂਝ ਪਾਵਾਂਗੇ। ਚੱਲ ਰਹੀ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਅਨੁਸਾਰ ਹੁਕਮਨਾਮੇ ਦੀ ਵਿਚਾਰ

ਸੋਰਠ ਰਗ ਵਿੱਚ ਤੁਹਾਨੂੰ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ ਅਤੇ ਤੁਕੀ ਦਾ ਅਰਥ ਹੈ ਤਿੰਨ ਤਿੰਨ ਤੁਕਾਂ ਦੀਆਂ ਪੌੜੀਆਂ ਆਉਣਗੀਆਂ। ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਸ਼ਬਦ ਦੀ ਰਹਾਉ ਦੀ ਪੰਕਤੀ ਤੋਂ ਸਮਝ ਲੱਗਦੀ ਹੈ ਕਿਸੇ ਪੰਡਿਤ ਕਰਮਕਾਂਡੀ ਨੂੰ ਗੁਰੂ ਨਾਨਕ ਦੇਵ ਜੀ ਸਿੱਖਿਆ ਦੇ ਰਹੇ ਨੇ। ਸੁਣ ਪੰਡਿਤ ਕਰਮਾਕਾਰੀ, ਕਰਮਾਕਾਰੀ ਦਾ ਅਰਥ ਹੈ ਕਰਮਕਾਂਡੀ ਪੰਡਤਾ ਸੁਣ। ਕਰਮਕਾਂਡੀ ਕੀ ਹੁੰਦਾ? ਜਿਸ ਕਰਮ ਵਿੱਚ ਮਨ ਨਾ ਹੋਵੇ ਅਤੇ ਉੱਤੋਂ ਉੱਤੋਂ ਕਰ ਰਹੇ ਹਾਂ ਕਰਮਕਾਂਡੀ ਹੈ। ਕਰਮਕਾਂਡ ਦਾ ਅਰਥ ਹੁੰਦਾ ਹੈ ਜਿਸ 'ਚ ਮਨ ਨਹੀਂ ਜੁੜਿਆ ਹੋਇਆ, ਮਨ ਨਹੀਂ ਉਹਦੇ ਵਿੱਚ, ਉੱਤੋਂ ਉੱਤੋਂ ਵਿਖਾਵਾ ਕਰ ਰਹੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਨੇ ਆਸਾ ਮਨਸਾ ਬੰਧਨੀ ਭਾਈ, ਇਹ ਪੰਡਿਤ ਭਾਈ ਆਸਾ ਜੋ ਮਨ ਦੇ ਵਿੱਚ ਇੱਛਾ ਨੇ, ਮਨਸਾ ਜੋ ਬੁੱਧੀ ਦੇ ਵਿੱਚ ਇੱਛਾ ਹਨ, ਇਹ ਬੰਧਨੀ, ਇਹ ਰੱਸੀਆਂ ਹਨ। ਜਿਵੇਂ ਕਿਸੇ ਨੂੰ ਬੰਨਣਾ ਹੋਵੇ ਤਾਂ ਰੱਸੀਆਂ ਦੀ ਲੋੜ ਪੈਂਦੀ ਹੈ। ਕਰਮ ਧਰਮ ਬੰਧਕਾਰੀ, ਜਿਹੜੇ ਕਰਮ ਦੇ ਧਰਮ ਦੇ ਕਰਮ ਕਰਨੇ ਹਨ ਵਿਖਾਵੇ ਦੇ, ਇਹ ਬੰਧਨ ਪਾਉਣ ਵਾਲੀਆਂ ਹਨ। ਆਸਾ ਅਤੇ ਮਨਸਾ ਇਹ ਬੰਧਨ, ਇਹ ਰੱਸੀਆਂ ਹਨ। ਇਹ ਧਰਮ ਦੇ ਜਿਹੜੇ ਕਰਮ ਹਨ ਵਿਖਾਵੇ ਦੇ ਕਰਮ ਕਾਂਡਾਂ ਦੇ, ਇਹ ਜੀਵ ਨੂੰ ਬੰਨਣ ਵਾਲੇ ਹਨ।

ਜਾਇਆ ਭਾਈ ਜੱਗ ਵਿੱਚ ਐ ਪੰਡਿਤ ਹੀ ਜੰਮਦਾ ਹੈ। ਪਾਪਕ ਜੀ ਪਾਪ ਕਰਮ ਕਰਦਾ ਹੈ, ਫਿਰ ਪੁੰਨ ਕਰਮ ਕਰਦਾ ਹੈ, ਪਾਪਾਂ ਪੁੰਨਾਂ ਵਿੱਚ ਜੁੜਿਆ ਰਹਿੰਦਾ, ਫਿਰ ਵਾਰ ਵਾਰ ਦੁਨੀਆਂ 'ਤੇ ਆਉਂਦਾ, ਜੰਮਦਾ ਅਤੇ ਮਰਦਾ ਹੈ। ਜਿਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ, ਇਹਨਾਂ ਦੇ ਜੀਵਨ ਵਿੱਚ ਤਬਦੀਲੀ ਹੀ ਆਈ ਸੀ। ਇੱਥੋਂ ਹਰਨੀ ਮਾਰ ਬੈਠੇ, ਉਹਦੇ ਨਿੱਕੇ ਨਿੱਕੇ ਬੱਚੇ ਮਰ ਗਏ, ਪਾਪ ਹੋ ਗਿਆ, ਬੜਾ ਮਨ ਨੂੰ ਠੇਸ ਪਹੁੰਚੀ, ਸ਼ਸਤਰ ਤਿਆਗ ਦਿੱਤੇ, ਸੰਨਿਆਸੀ ਬਣ ਗਏ। ਜਾਨਕੀ ਪ੍ਰਸਾਦ ਜਿਹੜਾ ਸ੍ਰੀ ਚੰਦ ਜੀ ਦੀ ਸੰਪਰਦਾ ਦਾ ਮਹੰਤ ਸੀ, ਸੋ ਉਹਦੇ ਸੇਵਕ ਬਣ ਗਏ, ਸਿੱਖੀ ਦੇ ਗੁਰੂ ਨਾਨਕ ਦੇਵ ਦੇ ਘਰ ਦੇ ਅਸੂਲਾਂ ਨੂੰ ਜਾਣਨ ਲੱਗ ਪਏ। ਫਿਰ ਉਸ ਤੋਂ ਦੂਸਰੇ ਨੰਬਰ 'ਤੇ ਸਤਸੰਗੀ ਸਮਰੱਥ ਰਾਮਦਾਸ, ਉਹਦੇ ਚੇਲੇ ਬਣ ਗਏ। ਪਹਿਲਾਂ ਸੀ ਵੈਰਾਗੀ, ਕਿਉਂਕਿ ਜਿਹੜੇ ਸ੍ਰੀ ਚੰਦ ਜੀ ਦੇ ਸੇਵਕ ਹਨ ਵੈਰਾਗੀ ਨੇ। ਫਿਰ ਉਦਾਸੀ ਬਣ ਗਏ ਸਮਰੱਥ ਰਾਮਦਾਸ, ਇਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸੰਪਰਕ ਵਿੱਚ ਸੀ, ਸ਼ਿਵਜੀ ਦਾ ਇਹ ਗੁਰੂ ਸੀ, ਇਹਦੇ ਉੱਤੇ ਵੀ ਸਿੱਖੀ ਦੇ ਅਸੂਲਾਂ ਦਾ ਅਸਰ ਸੀ। ਇਸ ਲਈ ਜਿਹੜਾ ਸਤਸੰਗੀ ਮਾਧੋ ਦਾਸ ਵੈਰਾਗੀ ਬਣਿਆ ਲਛਮਣ ਦੇਵ ਤੋਂ। ਫਿਰ ਸਮਾਂ ਆਇਆ ਅਤੇ 1783 ਦੇ ਵਿੱਚ ਸਮਰੱਥ ਰਾਮਦਾਸ ਜੀ ਦਾ ਦੇਹਾਂਤ ਹੋ ਗਿਆ। ਫਿਰ ਔਗੜ ਨਾਥ ਨਾਮ ਦਾ ਯੋਗੀ ਸੀ, ਉਸ ਯੋਗੀ ਦੀ ਸੰਗਤ ਵਿੱਚ ਆ ਗਏ ਮਾਧੋ ਦਾਸ ਜੀ ਭਾਵ ਬੰਦਾ ਸਿੰਘ ਬਹਾਦਰ। ਫਿਰ 1696 ਦੇ ਵਿੱਚ ਔਗੜ ਨਾਥ ਦੀ ਮੌਤ ਹੋ ਗਈ ਔਰ ਬਾਬਾ ਬੰਦਾ ਸਿੰਘ ਬਹਾਦਰ ਨੇ 1696 ਦੇ ਵਿੱਚ ਨੰਦੇੜ, ਜਿਹੜੇ ਬਾਅਦ ਵਿੱਚ ਹਜ਼ੂਰ ਸਾਹਿਬ ਬਣੇ, ਇੱਥੇ ਆਪਣਾ ਡੇਰਾ ਸਥਾਪਿਤ ਕਰ ਲਿਆ। ਔਰ ਜਦੋਂ ਲਿਖਤਾਂ ਆਪਾਂ ਪੜ੍ਹਦੇ ਗਿਆਨੀ ਗਿਆਨ ਸਿੰਘ ਜੀ ਦਾ ਖਰੜਾ, ਜੋ ਪਹਿਲਾ ਅਤੇ ਤੀਸਰਾ ਖਰੜਾ, ਉਹਦੇ ਵਿੱਚ ਜ਼ਿਕਰ ਕੀਤਾ ਹੈ ਕਿ ਇੱਕ ਵਾਰ ਮਾਧੋ ਦਾਸ ਵੈਰਾਗੀ ਜਿਹੜਾ ਸੀ ਸ਼ਸਤਰਧਾਰੀ ਹੋ ਕੇ ਆਨੰਦਪੁਰ ਸਾਹਿਬ ਆਇਆ। ਪਹਿਲਾਂ ਦੇ ਬਚਨ ਨੇ, ਅਜੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਨਹੀਂ ਛਿਸ਼ਕਾਇਆ, ਇਹ ਬਚਨ ਨੇ 1698 ਦੇ। ਗੁਰੂ ਜੀ ਨਾਲ ਉਹਦਾ ਮੇਲ ਮਿਲਾਪ ਹੋਇਆ, ਬਚਨ ਬਲਾਸ ਹੋਏ। ਫਿਰ ਇਹ ਵਿਚਰਦਾ ਫਿਰ ਤੁਰਦਾ ਫਿਰਦਾ ਹਜ਼ੂਰ ਸਾਹਿਬ ਪਹੁੰਚ ਗਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨਰਾਇਣੇ ਗਏ ਰਾਜਸਥਾਨ ਦਾਦੂ ਦੁਆਰੇ, ਉੱਥੇ ਜੈਤ ਰਾਮ ਮਹੰਤ ਦੇ ਕਹਿਣ 'ਤੇ, ਮਹਾਰਾਜ ਤੁਸੀਂ ਕਿੱਧਰ ਚੱਲੇ ਹੋ? ਦੱਸਿਆ ਸੀ ਨੰਦੇੜ ਹਜ਼ੂਰ ਸਾਹਿਬ ਚੱਲੇ ਹਾਂ। ਕਹਿੰਦਾ ਉੱਥੇ ਇੱਕ ਸਾਧੂ ਹੈ ਮਾਧੋ ਦਾਸ, ਉਹ ਤੋਂ ਬਚ ਕੇ ਰਿਹੋ। ਕਹਿੰਦੇ ਕਿਉਂ? ਕਹਿੰਦਾ ਬੜਾ ਨਾਟਕੀ ਚੇੜਕੀ ਬੰਦਾ ਹੈ। ਗੁਰੂ ਜੀ ਕਹਿੰਦੇ ਅਸੀਂ ਮਿਲ ਚੁੱਕੇ ਦੋ ਵਾਰ, ਇੱਕ ਨਾ ਕੰਖਲ ਮਿਲੇ ਸੀ ਅਸੀਂ। ਜਦੋਂ ਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਪਾਉਂਟਾ ਸਾਹਿਬ ਆਦਿਕ ਇਲਾਕੇ 'ਚ ਗਏ ਨੇ, ਵਾਪਸ ਆਉਂਦਿਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਿਲਾਪ ਇਸ ਮਾਧੋ ਦਾਸ ਵੈਰਾਗੀ ਦੇ ਨਾਲ ਪਹਿਲਾਂ ਵੀ ਦੋ ਵਾਰ ਹੋਇਆ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਨੰਦੇੜ ਹਜ਼ੂਰ ਸਾਹਿਬ ਵਿਖੇ ਜਦੋਂ ਪਹੁੰਚੇ ਨੇ, ਗੋਦਾਵਰੀ ਦੇ ਕੰਢੇ 'ਤੇ ਮਾਧੋ ਦਾਸ ਵੈਰਾਗੀ ਨਾਲ ਮਿਲਾਪ ਹੋਇਆ ਗੁਰੂ ਮਹਾਰਾਜ ਦਾ। ਭਾਵ ਹੈ ਕਿ ਪਾਪ ਹੋ ਗਿਆ ਲਛਮਣ ਦੇਵ ਤੋਂ, ਵੈਰਾਗੀ ਬਣ ਗਿਆ ਅਤੇ ਫਿਰ ਮਾਧੋ ਦਾਸ ਬਣ ਗਿਆ। ਇਸ ਤਰੀਕੇ ਨਾਲ ਜਿਹੜਾ ਹੈ ਪਾਪ ਪੁੰਨ ਜਗ ਜਾਇਆ ਭਾਈ, ਗੁਰੂ ਜੀ ਕਹਿੰਦੇ ਭਾਈ ਪੰਡਤਾ, ਪਾਪਾਂ ਅਤੇ ਪੁੰਨਾਂ ਵਿੱਚ ਪੈ ਕੇ ਇਹ ਜੀਵ ਜਗਤ ਵਿੱਚ ਜੰਮਦਾ ਹੈ, ਬਿਨਸੇ ਨਾਮ ਵਿਸਾਰੀ ਨਾਮ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਫਿਰ ਇਹ ਨਾਸ ਹੋ ਜਾਂਦਾ। ਇਹ ਮਾਇਆ ਜਗ ਮੋਹਣੀ ਭਾਈ, ਕਰਮ ਸਭੇ ਬੇਕਾਰੀ। ਸੱਚੇ ਪਾਤਸ਼ਾਹ ਕਹਿੰਦੇ ਇਹ ਮਾਇਆ ਹੈ ਨਾ, ਮਾਇਆ ਇਹ ਜਗਤ ਨੂੰ ਮੋਹ ਲੈਣ ਵਾਲੀ ਹੈ ਪੰਡਿਤ ਜੀ ਭਰਾ ਜੀ, ਅਤੇ ਮਾਇਆ ਦੇ ਪ੍ਰਭਾਵ ਵਿੱਚ ਪੈ ਕੇ ਕਰਮ ਸਭੇ ਬੇਕਾਰੀ, ਜਿੰਨੇ ਵੀ ਕੰਮ ਕਰਦਾ ਜੀਵ ਸਾਰੇ ਵਿਅਰਥ ਨੇ। ਸੁਣ ਪੰਡਿਤ ਕਰਮਾਕਾਰੀ, ਇਹ ਕਰਮ ਕਾਂਡੀ ਪੰਡਿਤਾ ਸੁਣ। ਜਿੱਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ।
ਜਿੱਤ ਕਰਮ ਦਾ ਭਾਵ ਜਿਸ ਕਰਮ ਨੂੰ ਕਰਨ ਦੇ ਨਾਲ ਜਿਸ ਕਰਮ ਦੇ ਕਰਨ ਕਰਕੇ ਸੁੱਖ ਉਪਜੇ ਭਾਈ ਸੁੱਖ ਪੈਦਾ ਹੁੰਦਾ ਹੈ। ਨਿਤਨੇਮ ਕਰਦੇ ਮਨ ਜੁੜ ਜਾਏ ਤੇ ਆਨੰਦ ਆਉਂਦਾ ਹੈ। ਸਿਮਰਨ ਕਰੀਏ ਮਨ ਜੁੜ ਜਾਏ ਤੇ ਆਨੰਦ ਆਉਂਦਾ ਹੈ। ਸੰਗਤ ਵਿੱਚ ਬੈਠੇ ਹਾਂ ਤੇ ਬੈਠੇ ਮਨ ਜੇ ਗੁਰੂ ਦੇ ਸ਼ਬਦ 'ਚ ਜੁੜ ਜਾਏ ਆਨੰਦ ਆਏਗਾ। ਜੇ ਮਨ ਨਹੀਂ ਜੁੜਦਾ ਤੇ ਸਤਸੰਗਿਓ ਉੱਡੂ ਉੱਡੂ ਕਰ ਰਿਹਾ ਮਨ ਕਿਤੇ ਹੋਰ ਤੁਰਿਆ ਫਿਰਦਾ ਆਨੰਦ ਨਹੀਂ ਆਏਗਾ। ਅਤੇ ਗੁਰੂ ਜੀ ਕਹਿੰਦੇ ਨੇ ਜਿੱਤ ਕਰਮ ਸੁੱਖ ਉਪਜੇ ਭਾਈ। ਐ ਭਾਈ ਪੰਡਿਤ ਜੀ, ਜਿਸ ਕਰਮ ਨੂੰ ਕਰਨ ਦੇ ਨਾਲ ਆਤਮਕ ਸੁੱਖ ਪੈਦਾ ਹੁੰਦਾ ਹੈ, ਸੋ ਆਤਮ ਤੱਤ ਵਿਚਾਰੀ, ਉਹਨੂੰ ਵਿਚਾਰ ਕੇ ਵੇਖੋ ਉਹ ਆਤਮਾ ਦਾ ਤੱਤ ਹੈ, ਉਹ ਆਤਮਾ ਦਾ ਨਿਚੋੜ ਹੈ। ਜਿਸ ਕਰਮ ਦੇ ਵਿੱਚ ਮਨ ਲੱਗ ਜਾਏ ਸੁੱਖ ਮਿਲੇ, ਅਸਲੀ ਕਰਮ ਉਹੀ ਹੈ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਸਾਸ ਤੇ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਭਰਾ ਜੀ, ਵੇਦਾਂ ਨੂੰ ਤੇ ਸ਼ਾਸਤਰਾਂ ਨੂੰ ਬਕੇ ਖੜੋ, ਖਲੋ ਖਲੋ ਕੇ ਉੱਚੀ ਉੱਚੀ ਪੁਕਾਰ ਕੇ ਸੁਣਾ ਸੁਣਾ ਕੇ ਲੋਕਾਂ ਨੂੰ ਸੁਣਾਉਣਾ, ਤੂੰ ਆਹ ਨਾ ਕਰੋ ਆਹ ਨਾ ਕਰੋ, ਕਰਮ ਕਰੋ ਸੰਸਾਰੀ। ਪਰ ਤੁਸੀਂ ਆਪ ਪੰਡਿਤ ਹੋ, ਦੁਨਿਆਵੀ ਕਰਮ ਕਰਦੇ ਹੋ, ਦੁਨੀਆਂ 'ਚ ਖਚਤ ਹੋਏ ਪਏ ਜੇ। ਪਾਖੰਡ ਮੈਲ ਨਾ ਚੂਕਈ ਭਾਈ, ਅੰਤਰ ਮੈਲ ਵਿਕਾਰੀ। ਸੱਚੇ ਪਾਤਸ਼ਾਹ ਕਹਿੰਦੇ ਪਾਖੰਡ ਕਰਮ ਦੇ ਨਾਲ ਮੈਲ ਨਾ ਚੂਕਈ ਭਾਈ, ਮੈਲ ਨਹੀਂ ਦੂਰ ਹੁੰਦੀ। ਭਾਵ ਜੇ ਪਾਖੰਡ ਕਰਾਂਗੇ, ਕਰਮ ਧਰਮ ਪਾਖੰਡ ਜੋ ਦੀਸੇ, ਪਾਖੰਡ ਦੇ ਕਰਮ, ਵਿਖਾਵੇ ਦੇ ਕਰਮ, ਇਹਦੇ ਨਾਲ ਮਨ ਦੀ ਮੈਲ ਨਹੀਂ ਕੱਟੀ ਜਾਂਦੀ। ਅੰਤਰ ਮੈਲ ਵਿਕਾਰੀ, ਜੀਵ ਦੇ ਅੰਦਰ ਵਿਕਾਰਾਂ ਦੀ, ਪਾਪਾਂ ਦੀ ਮੈਲ ਲੱਗੀ ਰਹਿੰਦੀ। ਇਨ ਬਿਦ ਡੂਬੀ ਮਾਂ ਕੁਰੀ ਭਾਈ, ਉਂਡੀ ਸਿਰ ਕੈ ਭਾਰੀ। ਇਸ ਤਰੀਕੇ ਨਾਲ ਸਤਸੰਗਿਓ ਗੁਰੂ ਜੀ ਕਹਿੰਦੇ ਡੁੱਬ ਗਈ ਮਾਂ ਕੁਰੀ, ਪੰਛੀ ਹੁੰਦਾ ਸਤਸੰਗ ਢੀਂਗਰਾ ਨਾਮ ਦਾ ਪੰਛੀ, ਪਾਣੀ ਦੇ ਉੱਤੇ ਇਹ ਤਰ ਸਕਦਾ। ਕੁਦਰਤ ਨੇ ਬਣਾਏ ਹੋਏ ਨੇ ਜੀਵਾਂ ਦੇ ਸਿਸਟਮ ਹੀ ਐਸੇ, ਸਰੀਰ ਦੀ ਬਣਾਵਟ ਐਸੀ ਕਿ ਜਿਹੜੇ ਪੰਛੀ ਪਾਣੀ ਦੇ ਉੱਤੇ ਤਰਦੇ ਨੇ ਸਤਸੰਗੀ, ਉਹਨਾਂ ਦੇ ਪੈਰ ਵੀ ਕੁਛ ਐਸੇ ਬਣਾਏ ਹੁੰਦੇ ਕੁਦਰਤ ਨੇ, ਉਹਨਾਂ ਦੇ ਜਿਹੜੇ ਪੈਰਾਂ ਦੇ ਸੋ ਪੰਜੇ ਨੇ ਉਹਦੇ ਝਿੱਲੀ ਹੁੰਦੀ ਇੱਕ, ਉਹ ਜਦੋਂ ਪਾਣੀ ਦੇ ਉੱਤੇ ਸਤਸੰਗੀ ਤੁਰਦੇ ਇਹ ਜੀਵ ਅਤੇ ਉਹਨਾਂ ਨੂੰ ਉਸ ਆਸਾਨੀ ਹੁੰਦੀ ਹੈ। ਅਤੇ ਗੁਰੂ ਜੀ ਕਹਿੰਦੇ ਇਨ ਬਿਦ ਡੂਬੀ ਮਾਕੁਰੀ ਭਾਈ, ਉਂਡੀ ਸਿਰ ਕੈ ਭਾਰੀ। ਉਹੜੀ ਮਾਕੁਰੀ ਹੈ, ਉਹੜਾ ਪੰਛੀ ਹੈ, ਉਹ ਡੁੱਬ ਗਿਆ ਪਾਣੀ ਦੇ ਵਿੱਚ ਸਿਰ ਭਾਰ ਹੋ ਕੇ। ਮਤਲਬ ਜਿਹੜਾ ਜੀਵ ਰੂਪੀ ਪੰਛੀ ਹੈ ਇਹ ਵਿਕਾਰਾਂ ਦੇ ਵਿੱਚ ਪੈ ਕੇ, ਪਾਪਾਂ ਵਿੱਚ ਪੈ ਕੇ ਸੰਸਾਰ ਸਮੁੰਦਰ 'ਚ ਡੁੱਬ ਰਿਹਾ ਹੈ। ਦੁਰਮਤ ਘਣੀ ਵਿਭੂਤੀ ਭਾਈ, ਦੂਜੇ ਭਾਏ ਖੁਆਈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਐ ਭਰਾ ਪੰਡਿਤ ਜੀ, ਦੁਰਮਤ ਘਣੀ ਵਿਭੂਤੀ, ਖੋਟੀ ਮਾਤੇ 'ਚ ਪੈ ਕੇ ਬਹੁਤੀ ਸ੍ਰਿਸ਼ਟੀ ਜਿਹੜੀ ਹੈ ਖਰਾਬ ਹੋ ਰਹੀ ਹੈ। ਦੂਜੇ ਭਾਏ ਖੁਆਈ, ਹੋਰ ਹੋਰ ਬੰਨੇ ਪ੍ਰੇਮ ਕਰਕੇ ਅਤੇ ਇਹ ਨਾਸ ਹੋ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਣ ਲੱਗੇ ਬੰਦਾ ਸਿੰਘ ਬਹਾਦਰ ਨੂੰ, ਜਦੋਂ ਮਾਧੋ ਦਾਸ ਸੀ ਬੈਰਾਗੀ ਸੀ, ਮਹਾਰਾਜ ਕਹਿੰਦੇ ਪਲੰਘ ਕਿਹਦਾ ਡਾਇਆ? ਕਹਿੰਦਾ ਮੇਰੇ ਗੁਰੂ ਦਾ ਹੈ। ਔਗੜ ਨਾਥ ਦਾ ਕਿੱਥੇ ਹੋ? ਕਹਿੰਦਾ ਮਹਾਰਾਜ ਉਹਦੀ ਕਿਰਪਾ ਨਾਲ ਇਹ ਡੇਰਾ ਚੱਲ ਰਿਹਾ, ਉਹਦੀ ਕਿਰਪਾ ਨਾਲ ਮੇਰੇ ਕਾਰਜ ਸੌ ਰਹੇ ਨੇ, ਉਹਦੀ ਬੜੀ ਕਿਰਪਾ ਹੈ। ਗੁਰੂ ਜੀ ਕਹਿੰਦੇ ਤੈਨੂੰ ਦਰਸ਼ਨ ਕਰਾ ਦੀਏ, ਤੇਰੇ ਗੁਰੂ ਦੇ ਦਰਸ਼ਨ ਕਰਵਾ ਦੀਏ। ਜਿਹੜਾ ਗੁਰੂ ਇਹਦਾ ਸਤਸੰਗਿਓ ਕੋਈ 10 ਸਾਲ ਪਹਿਲਾਂ ਦੁਨੀਆਂ ਤੋਂ ਚਲਾ ਗਿਆ, ਕਿਉਂਕਿ ਔਗੜ ਨਾਥ ਦੀ ਜਿਹੜੀ ਮੌਤ ਹੈ, ਦੇਹਾਂਤ ਹੈ, ਇਹ ਹੋਇਆ ਸੀ 1696 ਨੂੰ। ਗੁਰੂ ਗੋਬਿੰਦ ਸਿੰਘ ਦਾ ਮਿਲਾਪ ਹੋਇਆ ਹੈ ਮਾਧੋ ਦਾਸ ਦੇ ਨਾਲ 1708 ਨੂੰ, 3 ਸਤੰਬਰ 1708 ਨੂੰ। ਮਤਲਬ 8 ਸਾਲ ਇਹ ਅਤੇ 4 ਦੂਜੇ ਲਾ ਲਓ, 16 ਸਾਲ ਹੋ ਗਏ ਨੇ ਔਗੜ ਨਾਥ ਨੂੰ ਦੁਨੀਆਂ ਤੋਂ ਗਏ ਨੂੰ। ਗੁਰੂ ਜੀ ਕਹਿੰਦੇ ਤੈਨੂੰ ਉਹਦੇ ਦਰਸ਼ਨ ਕਰਵਾ ਦੀਏ, ਕਹਿੰਦੇ ਮਾਰੇ ਕਰਵਾਓ, ਹੋਰ ਕੀ ਚਾਹੀਦਾ, ਮੇਰੇ ਗੁਰੂ ਦੇ ਦਰਸ਼ਨ ਹੋ ਜਾਣ ਦੁਬਾਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਉਹ ਫਲ ਲੱਗਾ ਉੱਤੇ ਬੇਲ ਦਾ, ਇਹ ਬੇਲ ਦਾ ਫਲ ਤੋੜ ਕੇ ਮੰਗਵਾਇਆ। ਗੁਰੂ ਜੀ ਕਹਿੰਦੇ ਇਹਨੂੰ ਭੰਨ, ਉਹਨੂੰ ਭੰਨਿਆ, ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਉਂਗਲ ਜਿੱਡਾ ਵੱਡਾ। ਗੁਰੂ ਜੀ ਕਹਿੰਦੇ ਤੇਰਾ ਇਹ ਗੁਰੂ ਹੈ ਔਗੜ ਨਾਥ,
ਮਹਾਰਾਜ ਸਮਝ ਨਹੀਂ ਲੱਗੀ, ਉਹ ਤਾਂ ਬੜਾ ਜਪੀ ਤਪੀ ਸੀ। ਗੁਰੂ ਜੀ ਕਹਿੰਦੇ ਜਦੋਂ ਉਹਨੇ ਸਰੀਰ ਛੱਡਿਆ ਸੀ ਨਾ ਅਤੇ ਰੁੱਖ ਦੇ ਉੱਤੇ ਫਲ ਲੱਗਾ ਸੀ, ਬੜਾ ਪੱਕਾ ਹੋਇਆ ਫਲ, ਉਹਦੇ ਵਿੱਚ ਧਿਆਨ ਰਹਿ ਗਿਆ ਤੇਰੇ ਗੁਰੂ ਦਾ ਅਤੇ ਉਹਦੀ ਸਵਾਸ ਪੂਰੇ ਹੋ ਗਏ। ਧਿਆਨ ਰਹਿਣ ਦੇ ਕਾਰਨ ਤੇਰਾ ਗੁਰੂ ਕੀੜਾ ਬਣ ਕੇ ਅਤੇ ਇਹ ਫਲ ਦੇ ਵਿੱਚ ਪਿਆ ਹੋਇਆ। ਮਹਾਰਾਜ ਕਿਰਪਾ ਕਰੋ, ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਛੱਟਾ ਮਾਰਿਆ, ਵਾਹਿਗੁਰੂ ਕਹਿ ਕੇ ਛੱਟਾ ਮਾਰਿਆ ਜਲ ਦਾ, ਉਹ ਕੀੜਾ ਜਿਹੜਾ ਸੀ ਤਿਆਗ ਗਿਆ ਸਰੀਰ ਅਤੇ ਉਹਦਾ ਭਲਾ ਹੋ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸਾਰੀ ਸ੍ਰਿਸ਼ਟੀ ਪਰਮਾਤਮਾ ਤੋਂ ਭੁੱਲੀ ਹੋਈ ਹੈ, ਖਰਾਬ ਹੋ ਰਹੀ, ਹੋਰ ਹੋਰ ਬੰਨੇ ਪਿਆਰ ਧਿਆਨ ਲੱਗਾ ਹੋਇਆ, ਇਸ ਵਾਸਤੇ ਖੁਆਈ ਦਾ ਅਰਥ ਹੈ ਖੋ ਰਹੀ ਹੈ, ਨਾਸ ਹੋ ਰਹੀ ਹੈ। ਬਿਨ ਸਤਿਗੁਰ ਨਾਮ ਨਾ ਪਾਈ ਹੈ ਭਾਈ, ਬਿਨ ਨਾਮੇ ਭਰਮ ਨਾ ਜਾਈ। ਸੱਚੇ ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾਂ ਮਨ ਦਾ ਭਰਮ ਨਹੀਂ ਜਾਂਦਾ। ਬਿਨ ਸਤਿਗੁਰ ਨਾਮ ਨਾ ਪਾਈਏ ਭਾਈ, ਨਾਮ ਦੀ ਪ੍ਰਾਪਤੀ ਵੀ ਨਹੀਂ ਹੁੰਦੀ, ਭਰਮ ਵੀ ਨਹੀਂ ਜਾਂਦਾ। ਨਾਮ ਨਾ ਜਿੰਨਾ ਚਿਰ ਜਪੀਏ ਲਈਏ, ਨਾਮ ਕਿੱਥੋਂ ਮਿਲਦਾ ਗੁਰੂ ਕੋਲੋਂ, ਅਤੇ ਗੁਰੂ ਵਾਲੇ ਨਹੀਂ ਬਣੇ, ਨਾਮ ਨਹੀਂ ਲਿਆ ਅਤੇ ਸਤਸੰਗੀਓ, ਇਹ ਜੀਵ ਜਿਹੜਾ ਹੈ ਵਾਰ ਵਾਰ ਜਨਮਦਾ ਅਤੇ ਮਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ, ਇਹਨੂੰ ਸਿੱਖਿਆ ਦਿੱਤੀ, ਇਹਨੂੰ ਸਮਝ ਲੱਗੀ, ਮਹਾਰਾਜ ਨੇ ਅੰਮ੍ਰਿਤ ਕੀ ਦਾਤ ਬਖਸ਼ੀ। ਮਾਧੋ ਦਾਸ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੰਦਾ ਸਿੰਘ ਨਾਮ ਰੱਖਿਆ। ਕੁਝ ਇਤਿਹਾਸ ਦੇ ਸਰੋਤ ਕਹਿੰਦੇ ਨੇ ਕਿ ਇਹਦਾ ਨਾਮ ਸੀ ਗੁਰਬਖਸ਼ ਸਿੰਘ, ਕੁਛ ਇਤਿਹਾਸਕਾਰਾਂ ਨੇ ਲਿਖਿਆ ਹੈ। ਪ੍ਰਸਿੱਧ ਨਾਮ ਸੀ ਬੰਦਾ ਸਿੰਘ ਬਹਾਦਰ। ਸੋ ਗੁਰੂ ਜੀ ਨੇ ਅੰਮ੍ਰਿਤ ਛਕਾਇਆ, ਰਹਿਤ ਬਹਿਤ ਦੱਸੀ, ਇਹ ਰਹਿਤ ਰੱਖਣੀ ਹੈ, ਇਹਨਾਂ ਚੀਜ਼ਾਂ ਤੋਂ ਬਚਣਾ ਅਤੇ ਆਹ ਕਰਨੀਆਂ ਅਤੇ ਆਹ ਨਹੀਂ ਕਰਨੀਆਂ, ਸੰਜੀਵੀ ਜੀਵਨ ਰੱਖਣਾ ਹੈ। ਸੋ ਸਿੱਖਿਆ ਦਿੱਤੀ ਮਹਾਰਾਜ ਨੇ। ਜਦੋਂ ਗੁਰਮਤਿ ਵਿੱਚ ਪਰਪੱਕ ਹੋ ਗਿਆ ਫਿਰ ਗੁਰੂ ਮਹਾਰਾਜ ਨੇ ਪੰਜ ਸਿੰਘ ਦੇ ਕੇ ਬਖਸ਼ਿਸ਼ਾਂ ਕਿ ਜਿੰਨੇ ਜੋ ਵੀ ਕੰਮ ਕਰਨਾ ਹੈ ਇਹਨਾਂ ਪੰਜਾਂ ਸਿੰਘਾਂ ਦੀ ਸਲਾਹ ਨਾਲ ਕਰਨਾ ਹੈ। ਉਹਦਾ ਕਾਰਨ ਸੀ ਗੁਰੂ ਜੀ ਨੂੰ ਪਤਾ ਸੀ ਕਿ ਇਹਨੇ ਜ਼ਿਆਦਾ ਸੰਗਤ ਨਹੀਂ ਕੀਤੀ ਸਾਡੀ, ਇਹਨੂੰ ਗੁਰਮਤਿ ਦੇ ਅਸੂਲਾਂ ਦਾ ਨਿਯਮਾਂ ਦਾ ਪਤਾ ਨਹੀਂ ਪੂਰੀ ਤਰ੍ਹਾਂ। ਬਹਾਦਰ ਹੈ, ਯਤੀ ਸਤੀ ਹੈ, ਉੱਚੇ ਜੀਵਨ ਵਾਲਾ ਹੈ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੇ ਬਖਸ਼ਿਸ਼ਾਂ ਕੀਤੀਆਂ, ਨਾਲ ਪੰਜ ਸਿੰਘ ਭੇਜੇ। ਅਤੇ ਮਹਾਰਾਜ ਕਹਿੰਦੇ ਇਹ ਜਿਹੜੇ ਪੰਜ ਸਿੰਘ ਨੇ ਇਹਨਾਂ ਦੀ ਸਲਾਹ ਨਾਲ ਹਰੇਕ ਕਰਮ ਕਰਨਾ ਹੈ। ਨਗਾਰਾ ਦਿੱਤਾ, ਨਗਾਰਾ ਜਿਹੜਾ ਹੈ ਇਹ ਬਾਦਸ਼ਾਹੀਅਤ ਦੀ ਨਿਸ਼ਾਨੀ ਹੈ ਪਿਆਰਿਓ। ਪ੍ਰਮਾਣ ਦੇ ਤੌਰ 'ਤੇ ਦੱਸਾਂ ਕਿ ਜਦੋਂ ਔਰੰਗਜ਼ੇਬ ਦਾ ਰਾਜ ਸੀ, ਔਰੰਗਜ਼ੇਬ ਦੇ ਨਗਾਰੇ ਵੱਜਦੇ ਸੀ, ਭਾਵ ਕਿ ਬਾਦਸ਼ਾਹੀਅਤ ਦੇ, ਉਹਦਾ ਪੁੱਤਰ ਸੀ ਬਹਾਦਰ ਸ਼ਾਹ। ਬਹਾਦਰ ਸ਼ਾਹ ਜਿਹੜਾ ਸੀ ਇਹ ਕਸ਼ਮੀਰ ਦਾ ਗਵਰਨਰ ਬਣਿਆ, ਇਹਨੇ ਖੁਸ਼ੀ ਮਨਾਈ ਅਤੇ ਨਗਾਰੇ ਵਜਾਏ। ਪਿਓ ਨੂੰ ਪਤਾ ਲੱਗਿਆ ਔਰੰਗਜ਼ੇਬ ਨੂੰ, ਉਹਨੇ ਸੁਨੇਹਾ ਭੇਜਿਆ ਪੁੱਤ ਜੇ ਗਵਰਨਰ ਬਣਨ ਦੀ ਖੁਸ਼ੀ ਸੀ ਢੋਲ ਵਜਾ ਲੈਨੋ, ਢੋਲ ਖੁਸ਼ੀ ਮਨਾ ਲੈਨੋ, ਨਗਾਰਾ ਨਹੀਂ ਵੱਜਦਾ, ਨਗਾਰਾ ਵੱਜਦਾ ਇੱਕ ਦਾ ਹੀ। ਆਪਣੇ ਪੁੱਤ ਨੂੰ ਕਹਿਤਾ ਔਰੰਗਜ਼ੇਬ ਨੇ, ਨਗਾਰਾ ਵੱਜੇਗਾ ਮੇਰਾ ਹੀ, ਤੇਰਾ ਨਹੀਂ। ਇਹੀ ਕਾਰਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਰਣਜੀਤ ਨਗਾਰਾ ਬਣਵਾਇਆ, ਵੱਜਿਆ ਪਹਾੜ ਗੂੰਜੇ, ਪਹਾੜੀਆਂ ਦੇ ਪੈਰ ਹਿੱਲ ਗਏ। ਹੁਣੀ ਪਿਆਰੇ ਚੱਲ ਰਿਹਾ ਨਾ ਪਹਾੜੀਆਂ ਦਾ ਥੋੜ੍ਹਾ ਮਸਲਾ, ਵੈਸੇ ਤਾਂ ਗੱਲ ਛੋਟੀ ਜਿਹੀ ਹੁੰਦੀ, ਇਹਨੂੰ ਸੰਪਰਦਾਈ ਰੂਪ ਦੇ ਕੇ ਕੁਝ ਭੌਂਕੇ ਭੌਂਕਣ ਲੱਗ ਪੈਂਦੇ ਨੇ, ਫਿਰ ਕੌਮਾਂ ਦੇ ਵਿੱਚ ਪਿਆਰੇ ਇਹ ਖਲਲ ਪੈਂਦਾ। ਸੋ ਜਿਹੜੀ ਘਟਨਾ ਵਾਪਰੀ ਨਹੀਂ ਸੀ ਵਾਪਰਨੀ ਚਾਹੀਦੀ, ਤੁਰਿਆ ਜਾਂਦਾ ਸੜਕ ਉੱਤੇ ਕਿਸੇ ਨਾ ਕਿਸੇ ਨਾਲ ਵਾਦ ਵਿਵਾਦ ਸਾਡਾ ਹੋ ਜਾਂਦਾ, ਬਚਣਾ ਚਾਹੀਦਾ ਭਾਈ ਉੱਤੋਂ, ਪਰ ਉਹ ਵਿਚਾਰ ਲੰਮੀ ਪ੍ਰਕਰਨ ਹੈ। ਹੁਣ ਉਹਨੂੰ ਟਾਰਗੇਟ ਬਣਾਇਆ ਜਾ ਰਿਹਾ, ਅਤੇ ਗੱਲ ਇਹ ਹੈ ਕਿ ਜਦੋਂ ਅਸੀਂ ਜਾਂਦੇ ਹੇਮਕੁੰਟ ਸਾਹਿਬ ਨੂੰ, ਜਦੋਂ ਅਸੀਂ ਜਾਂਦੇ ਸਤਸੰਗੀ ਹੋਰ ਸਥਾਨਾਂ ਨੂੰ, ਉੱਧਰ ਪਹਾੜੀ ਇਲਾਕਾ ਹੈ ਅਤੇ ਗੁਰੂ ਕੇ ਸਿੰਘਾਂ ਨੇ ਥਾਂ ਥਾਂ 'ਤੇ ਲੰਗਰ ਲਾਏ ਹੋਏ ਨੇ, ਸਿੱਖੀ ਦਾ ਨਿਯਮ ਹੈ, ਉੱਧਰਲੇ ਲੋਕਾਂ ਨੂੰ ਦੇਖਦੇ ਆ ਕਿ ਸਾਡੀਆਂ ਦੁਕਾਨਾਂ ਤੋਂ ਸਮਾਨ ਨਹੀਂ ਲੈਂਦੇ, ਇਹ ਲੰਗਰ ਲਾ ਲੈਂਦੇ, ਲੰਗਰਾਂ ਤੋਂ ਰੋਟੀ ਪਾਣੀ ਖਾਂਦੇ ਨੇ, ਉੱਥੇ ਪ੍ਰਸ਼ਾਦਾ ਪਾਣੀ ਮਿਲਦਾ, ਅਤੇ ਸਿੱਖ ਸਾਡੀਆਂ ਦੁਕਾਨਾਂ ਤੋਂ ਸਮਾਨ ਨਹੀਂ ਲੈਂਦੇ, ਦੇਖਦੇ ਹੈ। ਹੁਣ ਲੰਗਰ ਬੰਦ ਕਰ ਰਹੇ ਨੇ, ਇੱਥੇ ਕਿਉਂ ਲਾਇਆ, ਇੱਥੇ ਕਿਉਂ ਲਾਇਆ। ਸਤਸੰਗੀ ਉਹ ਜਿੰਨੀ ਗੇਂਦ ਜ਼ੋਰ ਦੀ ਥੱਲੇ ਮਾਰਾਂਗੇ ਉਨੀ ਤਾਂ ਉਹਨੂੰ ਜਾਏਗੀ। ਉਹ ਇੱਦਾਂ ਸਿੱਖ ਕੌਮ ਨੂੰ ਜਿੰਨਾ ਪ੍ਰੈਸ਼ਰ ਕਰਾਂਗੇ, ਦਬਾਵਾਂਗੇ, ਸਿੱਖ ਤਾਂ ਉਹਨੂੰ ਜਾਂਦੇ ਨੇ, ਇਹ ਫਿਰ ਜ਼ਿਆਦਾ
ਉੱਗਰ ਹੋ ਕੇ ਜ਼ਿਆਦਾ ਸਤਸੰਗ ਵੀਰ ਅਸੀਂ ਹੋ ਕੇ ਅਤੇ ਇਹ ਜ਼ਿਆਦਾ ਫਿਰ ਉਹਦਾ ਪ੍ਰਭਾਵ ਛੱਡਦੇ ਨੇ। ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਸਰਕਾਰਾਂ ਨੂੰ। ਇੱਕ ਦੂਜੇ ਦੇ ਤਾਲਮੇਲ ਦੇ ਨਾਲ ਸਾਰਾ ਇਹ ਸਿਸਟਮ ਚੱਲਦਾ ਸਤਸੰਗੀ ਵਿਚਾਰ। ਸੋ ਇਹੀ ਕਾਰਨ ਸੀ ਜਿਹੜੇ ਪਹਾੜੀਏ ਸੀ ਉਸ ਸਮੇਂ ਦੇ ਰਾਜੇ ਜਦੋਂ ਨਗਾਰੇ ਗੁਰੂ ਗੋਬਿੰਦ ਸਿੰਘ ਨੇ ਵਜਾਏ ਤਾਂ ਬੜੀ ਤਕਲੀਫ ਹੋਈ। ਹੁਣ ਕਲਗੀਧਰ ਜੀ ਨੇ ਇੱਕ ਨਗਾਰਾ ਦਿੱਤਾ, ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਾ ਕੇ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਦਿੱਤਾ। ਇਹ ਵੀ ਸਤਸੰਗੀ ਬਾਦਸ਼ਾਹ ਦੀ ਨਿਸ਼ਾਨੀ ਹੈ। ਇਹ ਚੀਜ਼ਾਂ ਦੇ ਕੇ ਕਲਗੀਧਰ ਨੇ ਥਾਪੜਾ ਦੇ ਕੇ ਤੀਰ ਦੇ ਕੇ ਪੰਜ ਦੇ ਤੋਰ ਦਿੱਤਾ ਪੰਜਾਬ ਨੂੰ। ਫਿਰ ਜਿਵੇਂ ਪੰਜਾਬ ਆ ਕੇ ਸਤਸੰਗੀ ਇਹਨਾਂ ਨੇ ਜ਼ੁਲਮ ਦਾ ਨਾਸ਼ ਕੀਤਾ, ਇਹ ਆਪਾਂ ਨਾਲ ਦੀ ਲਾਲ ਸ਼ਰਵਣ ਕਰਾਂਗੇ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ, ਬਿਨ ਸਤਿਗੁਰ ਨਾਮ ਨਾ ਪਾਈਏ ਭਾਈ, ਭਾਈ ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾਂ ਭਰਮ ਨਹੀਂ ਜਾਂਦਾ। ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹਾਈ। ਸਤਿਗੁਰਾਂ ਦੀ ਸੇਵਾ ਕਰੇ ਤਾਂ ਸੁਖ ਪਾਏ, ਤਾਂ ਆਤਮਕ ਸੁਖ ਮਿਲਦਾ ਸਤਸੰਗੀਓ। ਆਵਣ ਜਾਣ ਰਹਾਈ, ਆਉਣਾ ਜਾਣਾ ਰਹਿ ਜਾਂਦਾ, ਖਤਮ ਹੋ ਜਾਂਦਾ, ਜੰਮਣ ਅਤੇ ਮਰਨ ਖਤਮ ਹੋ ਜਾਂਦਾ। ਉਹਨਾਂ ਮਹਾਨ ਸ਼ਹੀਦਾਂ ਨੇ ਸ਼ਹੀਦੀਆਂ ਪਾਈਆਂ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ। ਸ਼ਹੀਦੀਆਂ ਪਾ ਕੇ ਗੁਰੂ ਵਿੱਚ ਅਭੇਦ ਹੋ ਗਏ। ਸੋ ਗੁਰੂ ਜੀ ਮਹਾਰਾਜ ਮਿਹਰ ਕਰਦੇ, ਗੁਰੂ ਦੀ ਸੇਵਾ ਕਰਨ ਨਾਲ ਆਤਮਕ ਸੁੱਖ ਮਿਲਦਾ ਹੈ, ਜੰਮਣ ਮਰਨਾ ਖਤਮ ਹੁੰਦਾ ਹੈ। ਸਾਚ ਸਹਿਜ ਗੁਰ ਤੇ ਉਪਜੇ ਭਾਈ, ਮਨ ਨਿਰਮਲ ਸਾਚ ਸਮਾਈ। ਐ ਭਾਈ ਪੰਡਿਤ ਜੀ, ਸਾਚ ਸੱਚ ਨਾਮ, ਸਹਿਜ ਗਿਆਨ, ਗੁਰ ਤੇ ਉਪਜੇ, ਗੁਰੂ ਤੋਂ ਹੀ ਇਹ ਚੀਜ਼ਾਂ ਮਿਲਦੀਆਂ, ਗੁਰੂ ਤੋਂ ਹੀ ਇਹ ਚੀਜ਼ਾਂ ਅੰਦਰ ਪੈਦਾ ਹੁੰਦੀਆਂ। ਸਾਚ ਭਾਵ ਸੱਚਾ ਨਾਮ, ਸਹਿਜ ਸਹਿਜ ਦਾ ਅਰਥ ਗਿਆਨ ਵੀ ਹੈ, ਸਹਿਜ ਦਾ ਅਰਥ ਸਹਿਜ ਅਵਸਥਾ ਵੀ ਹੈ। ਇਹ ਗੁਰੂ ਦੀ ਕਿਰਪਾ ਨਾਲ ਹਿਰਦੇ 'ਚ ਪੈਦਾ ਹੁੰਦੀਆਂ। ਜੇ ਪੈਦਾ ਹੋ ਜਾਣ ਤਾਂ ਮਨ ਨਿਰਮਲ, ਫਿਰ ਮਨ ਸ਼ੁੱਧ ਹੋ ਜਾਂਦਾ, ਸਾਚ ਸਮਾਈ, ਜੀਵ ਸੱਚ ਵਿੱਚ ਸਮਾ ਜਾਂਦਾ। ਗੁਰ ਸੇਵੇ ਸੋ ਬੂਝੇ ਭਾਈ, ਗੁਰ ਬਿਨ ਮਗ ਨਾ ਪਾਈ। ਗੁਰੂ ਦੀ ਸੇਵਾ ਕਰੇ ਫਿਰ ਉਹਨੂੰ ਸਮਝ ਲੱਗਦੀ, ਸੇਵਾ ਨਾਲ ਗੁਰੂ ਦੀ ਕਿਰਪਾ ਨਾਲ, ਗੁਰ ਬਿਨ ਮਗ ਨਾ ਪਾਈ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਜਿਹੜਾ ਰਸਤਾ ਭਗਤੀ ਦਾ, ਸਿਮਰਨ ਦਾ, ਇਹ ਨਹੀਂ ਪ੍ਰਾਪਤ ਹੁੰਦਾ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਕੂੜ ਬੋਲ ਬਿਖਾਈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਇਹ ਪੰਡਿਤ ਭਾਈ ਜੀ, ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ, ਜਿਸ ਵਿਅਕਤੀ ਦੇ ਅੰਦਰ ਲੋਭ ਹੈ ਉਹ ਕੀ ਧਰਮ ਦੇ ਕਰਮ ਕਰੇਗਾ? ਕੋਈ ਨਹੀਂ ਕਰ ਸਕਦਾ। ਕੂੜ ਬੋਲ ਬਿਖਾਈ, ਲੋਭ ਦੇ ਵਸ ਵਿੱਚ ਹੋ ਕੇ ਝੂਠ ਬੋਲਦਾ ਹੈ, ਜ਼ਹਿਰ ਖਾਂਦਾ ਹੈ ਝੂਠ ਬੋਲ ਬੋਲ ਕੇ। ਪੰਡਿਤ ਦਹੀਂ ਬਿਲੋਈਏ ਭਾਈ, ਵਿੱਚੋਂ ਨਿਕਲੇ ਤਥ। ਸੱਚੇ ਪਾਤਸ਼ਾਹ ਕਹਿੰਦੇ, ਪੰਡਿਤ ਜੀ ਸੁਣੋ, ਪੰਡਿਤ ਦਹੀਂ ਬਿਲੋਈਏ ਭਾਈ, ਇਹ ਭਾਈ ਜੇਕਰ ਦਹੀਂ ਰਿੜਕੀਏ, ਦਹੀਂ ਬਿਲੋਈਏ ਦਾ ਅਰਥ ਦਹੀਂ ਨੂੰ ਰਿੜਕੀਏ, ਵਿੱਚੋਂ ਨਿਕਲੇ ਤਾਥ, ਅਤੇ ਰਿੜਕਦਿਆਂ ਰਿੜਕਦਿਆਂ ਰਿੜਕਦਿਆਂ ਉਸ ਦਹੀਂ ਦੇ ਵਿੱਚੋਂ ਨਿਕਲ ਆਉਂਦਾ ਮੱਖਣ। ਜਲ ਮਥੀਏ ਜਲ ਦੇਖੀਏ ਭਾਈ, ਇਹੋ ਜਗ ਇਹਾ ਵੱਥ। ਪਰ ਜੇਕਰ ਪਾਣੀ ਪਾ ਕੇ ਇਕੱਲਾ ਪਾਣੀ ਉਹਨੂੰ ਰਿੜਕੀਏ, ਅਤੇ ਸੋਚੀਏ ਮੱਖਣ ਨਿਕਲਾ, ਇਹ ਨਹੀਂ ਨਿਕਲੇਗਾ, ਦਹੀਂ ਦੇ ਵਿੱਚੋਂ ਮੱਖਣ ਨਿਕਲੇਗਾ। ਮਤਲਬ ਜੇ ਅਸੀਂ ਸੱਚ ਦੀ ਵਿਚਾਰ ਕਰਾਂਗੇ, ਸੱਚ ਨੂੰ ਮਨ 'ਚ ਵਿਚਾਰਾਂਗੇ, ਸੱਚ ਝੂਠ ਦਾ ਅੰਦਰ ਵਿਚਾਰ ਕਰਾਂਗੇ, ਉਹਦੇ ਵਿੱਚੋਂ ਤੱਤ ਸਿਧਾਂਤ ਨਿਕਲਦਾ, ਨਿਚੋੜ ਨਿਕਲਦਾ, ਉੱਚੋਂ ਨਾਮ ਦੀ ਦਾਤ ਮਿਲਦੀ ਹੈ। ਅਤੇ ਜੇ ਅਸੀਂ ਪਾਣੀ ਰਿੜਕੀ ਜਾਵਾਂਗੇ ਅੰਦਰ, ਫੋਕੇ ਕਰਮ ਹੀ ਕਰੀ ਜਾਵਾਂਗੇ, ਜਿਨ੍ਹਾਂ ਦਾ ਲਾਭ ਹੀ ਕੋਈ ਨਹੀਂ ਆਤਮਾ ਨੂੰ। ਅਤੇ ਗੁਰੂ ਜੀ ਕਹਿੰਦੇ, ਇਹੋ ਜਗ ਇਹਾ ਵੱਥ, ਇਹੀ ਜਗਤ ਦੀ ਹਾਲਤ ਹੈ। ਜਗਤ ਦੇ ਝੂਠੇ ਕਰਮਾਂ ਨੂੰ, ਕਰਮ ਕਾਂਡਾਂ ਨੂੰ ਵਿਚਾਰਾਂਗੇ ਕਰਾਂਗੇ, ਅਤੇ ਵਿੱਚੋਂ ਮੱਖਣ ਤਾਂ ਨਿਕਲਣਾ ਹੀ ਨਹੀਂ, ਪਾਣੀ ਵਿੱਚੋਂ ਮੱਖਣ ਨਹੀਂ ਨਿਕਲਦਾ, ਫਜ਼ੂਲ ਮਿਹਨਤ ਪੈਂਦੀ ਹੈ। ਇੱਦਾਂ ਜਿਹੜੇ ਕਰਮ ਸਾਡੇ ਆਤਮਾ ਦੇ ਕਰਮ ਨਹੀਂ, ਉਹਨਾਂ ਨੂੰ ਕਰਨ ਦੇ ਵਿੱਚ ਬੰਦੇ ਨੂੰ ਮਿਹਨਤ ਤਾਂ ਲੱਗਦੀ ਹੈ ਪਰ ਮਿਲਦਾ ਕੁਛ ਵੀ ਨਹੀਂ। ਗੁਰਬਿਨ ਭਰਮ ਬੇਗੂਚੀਏ ਭਾਈ, ਘੱਟ ਘੱਟ ਦਿਓ ਅਲੱਖ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਪੰਡਿਤ ਜੀ,
ਗੁਰ ਬਿਨ ਭਰਮ ਵਿਗੂਚੀਏ, ਗੁਰੂ ਤੋਂ ਬਿਨਾਂ ਜੀਵ ਭਰਮ ਦੇ ਵਿੱਚ ਖਰਾਬ ਹੁੰਦਾ ਹੈ। ਘੱਟ ਘੱਟ ਦਿਓ ਅਲੱਖ, ਗੁਰੂ ਦੀ ਕਿਰਪਾ ਨਾਲ ਸਮਝ ਆਉਂਦੀ, ਘਟਾਂ ਘਟਾਂ ਵਿੱਚ ਦਿਓ ਪ੍ਰਕਾਸ਼ ਰੂਪ, ਅਲੱਖ ਵਾਹਿਗੁਰੂ ਵਸ ਰਿਹਾ। ਇਹੋ ਜਗ ਤਾਗੋ ਸੂਤ ਕੋ ਭਾਈ, ਦਹ ਦਿਸ ਬਾਧੋ ਮਾਏ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਇਹ ਪੰਡਿਤ ਭਾਈ ਜੀ ਭਰਾ ਜੀ, ਇਹੋ ਜਗ ਤਾਗੋ ਸੂਤ ਕੋ, ਜਿਹੜਾ ਜਗਤ ਹੈ ਇਹ ਸੂਤ ਦੇ ਧਾਗੇ ਵਰਗਾ ਹੈ। ਕਿਹੋ ਜਿਹਾ ਹੈ? ਦਹ ਦਿਸ ਬਾਧੋ ਮਾਏ, ਦਸਾਂ ਦਿਸ਼ਾਵਾਂ ਵਿੱਚੋਂ ਇਹ ਵੱਧਾ ਪਿਆ ਮਾਇਆ ਦੇ ਧਾਗਿਆਂ ਦੇ ਵਿੱਚ, ਮਾਇਆ ਦੇ ਸੂਤ ਵਿੱਚ ਇਹ ਉਲਝਿਆ ਪਿਆ ਇਹ ਜਿਹੜਾ ਜੀਵ ਹੈ। ਬਿਨ ਗੁਰ ਗਾਂਠ ਨਾ ਛੂਟਈ ਭਾਈ, ਥਾਕੇ ਕਰਮ ਕਮਾਏ। ਗੁਰੂ ਜੀ ਫਰਮਾਉਂਦੇ ਨੇ, ਪੰਡਿਤ ਜੀ, ਗੁਰੂ ਤੋਂ ਬਿਨਾਂ ਜਿਹੜੀ ਇਹ ਗੰਢ ਹੈ ਨਾ ਭਰਮਾਂ ਦੀ, ਵਹਿਮਾਂ ਦੀ ਪਈ ਹੋਈ ਹੈ, ਇਹ ਕਦੇ ਛੁੱਟਦੀ ਨਹੀਂ। ਥਾਕੇ ਕਰਮ ਕਮਾਏ, ਇਹ ਜੀਵ ਜਿਹੜੇ ਕਰਮ ਕਰ ਕਰਕੇ ਥੱਕ ਹੀ ਗਏ, ਪੂਜਾ ਕਰਕੇ, ਦਾਨ ਕਰਕੇ, ਤੀਰਥਾਂ 'ਤੇ ਜਾ ਕੇ, ਕਈ ਤਰ੍ਹਾਂ ਦੇ ਹੋਰ ਕਰਮ ਕਰ ਕਰਕੇ ਥੱਕ ਗਏ। ਪਰ ਗੁਰੂ ਤੋਂ ਬਿਨਾਂ ਇਹ ਭਰਮਾਂ ਦੀ ਗੰਢ ਛੁੱਟਦੀ ਨਹੀਂ। ਇਹੋ ਜਗ ਭਰਮ ਭੁਲਾਇਆ ਭਾਈ, ਕਹਿਣਾ ਕਿਛੂ ਨਾ ਜਾਏ। ਤੁਹਾਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ, ਪੰਡਿਤ ਜੀ ਭਰਾ ਜੀ, ਇਹੋ ਜਗ ਭਰਮ ਭੁਲਾਇਆ, ਇਹ ਜਗਤ ਸਾਰਾ ਭਰਮਾਂ ਦੇ ਵਿੱਚ ਭੁੱਲਿਆ ਹੋਇਆ, ਭਰਮਾਂ 'ਚ ਕਹਿਣਾ ਕਿਛੂ ਨਾ ਜਾਈ, ਕੁਛ ਕਿਹਾ ਨਹੀਂ ਜਾ ਸਕਦਾ, ਐਸੇ ਭਰਮ ਪਏ ਹੋਏ ਨੇ ਇਹਨਾਂ ਨੂੰ। ਗੁਰ ਮਿਲਿਆ ਭਉ ਮਨ ਵਸੈ ਭਾਈ, ਭੈ ਮਰਨਾ ਸੱਚ ਲੇਖ। ਗੁਰ ਮਿਲਿਆ ਦਾ ਅਰਥ, ਜੇ ਪੂਰਾ ਗੁਰੂ ਮਿਲ ਜਾਏ, ਜੇ ਪੂਰਾ ਗੁਰੂ ਮਿਲ ਜਾਏ, ਭਉ ਮਨ ਵਸੈ ਭਾਈ, ਐ ਭਾਈ ਮਨ ਦੇ ਵਿੱਚ ਭਉ, ਪਰਮਾਤਮਾ ਦਾ ਡਰ, ਪਰਮਾਤਮਾ ਦਾ ਭੈ, ਇਹ ਮਨ 'ਚ ਵੱਸ ਜਾਂਦਾ। ਭੈ ਮਰਨਾ ਸੱਚ ਲੇਖ, ਅਤੇ ਭੈ ਵਿੱਚ ਮਰਨਾ ਹੁੰਦਾ ਹੈ, ਇਹ ਸੱਚ ਦਾ ਲੇਖ ਹੈ। ਭਾਵ ਜਿਹੜਾ ਭੈ ਵਿੱਚ ਰਹਿੰਦਾ ਨਾ ਜੀਵ, ਉਹ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਆਪਾ ਅਹੰਕਾਰ ਵੱਲੋਂ ਮਰ ਜਾਂਦਾ। ਮੱਜਣ ਦਾਨ ਚੰਗਿਆਈਆ ਭਾਈ, ਦਰਗਹਿ ਨਾਮ ਵਸੇਖ। ਮੱਜਣ ਦਾ ਅਰਥ ਹੁੰਦਾ ਪਰਮਾਂ ਦਾ ਇਸ਼ਨਾਨ। ਇੱਕ ਲਿਖਿਆ ਤਾਂ ਬਾਣੀ 'ਚ ਇਕੱਲਾ ਇਸ਼ਨਾਨ, ਉਹੜਾ ਰੋਜ਼ ਆਪਾਂ ਕਰਦੇ ਹਾਂ। ਇੱਕ ਹੁੰਦਾ ਲਿਖਿਆ ਹੁੰਦਾ ਮੱਜਣ, 68 ਤੀਰਥ ਮੱਜਣ ਗੁਰਦਰਸ ਪ੍ਰਾਪਤ ਹੋਏ, 68 ਤੀਰਥਾਂ ਦੇ ਪਰਬਾਂ ਦੇ ਇਸ਼ਨਾਨ ਦਾ ਫਲ ਮਿਲਦਾ ਹੈ ਗੁਰੂ ਕੇ ਦਰਸ਼ਨ ਕਰਕੇ। ਇਸ ਲਈ ਪਰਬ ਮੱਜਣ ਦਾ ਅਰਥ ਹੁੰਦਾ ਹੈ ਪਰਬਾਂ ਦਾ ਇਸ਼ਨਾਨ। ਪਰਬਾਂ ਦਾ ਅਰਥ ਹੈ ਕਿ ਪਵਿੱਤਰ ਦਿਹਾੜੇ, ਜਿਵੇਂ ਦੀਵਾਲੀ, ਮੱਸਿਆ, ਸੰਗਰਾਂਦ, ਵਿਸਾਖੀ, ਗੁਰਪੁਰਬ, ਇਹਨਾਂ ਉੱਤੇ ਇਸ਼ਨਾਨ ਕਰਨਾ, ਤੀਰਥਾਂ 'ਤੇ ਜਾ ਕੇ ਕਹਿੰਦੇ ਵਿਸ਼ੇਸ਼ ਫਲ ਮਿਲਦਾ। ਇਸ ਵਾਸਤੇ ਜਿਹੜਾ ਪਰਬ ਮੱਜਣ ਦਾ ਅਰਥ ਹੁੰਦਾ ਹੈ ਪਰਬਾਂ ਦਾ ਇਸ਼ਨਾਨ, ਇਹ ਖਿਆਲ ਕਰਨਾ। ਮੰਜਨ ਪਾਠ ਨਹੀਂ ਹੈ, ਮੱਜਣ, ਮੰਮੇ ਦੇ ਉੱਤੇ ਇੱਥੇ ਕੁਛ ਨਹੀਂ ਲੱਗਾ, ਕਿਉਂਕਿ ਜਿਹੜਾ ਅੱਧਕ ਸ਼ਬਦ ਹੈ, ਅੱਧਕ ਗੁਰਬਾਣੀ ਵਿੱਚ ਮਾਰੇ ਦੀ ਇਹਦੀ ਵਰਤੋਂ ਨਹੀਂ ਕੀਤੀ। ਵੈਸੇ ਵੀ ਜਿਹੜਾ ਅੱਧਕ ਹੈ, ਧਨੀ ਰਾਮ ਚਾਤਰਕ, ਉਹਨੇ ਸਤਸੰਗੀ 1933 ਵਿੱਚ ਇਹਨੂੰ ਵਰਤਿਆ। ਜਦੋਂ ਗੋਰੇ ਪੰਜਾਬ ਦੇ ਵਿੱਚ ਆਏ, ਇਹਨਾਂ ਨੇ ਥੋੜ੍ਹਾ ਜਿਹਾ ਭਾਸ਼ਾ ਨੂੰ ਸਪਸ਼ਟ ਕਰਨ ਲਈ ਅੱਧਕ ਦੀ ਵਰਤੋਂ ਕੀਤੀ, ਉਹਨਾਂ ਤੋਂ ਪਹਿਲਾਂ ਨਹੀਂ ਸੀ। ਵੈਸੇ ਸ਼ਬਦ ਨੂੰ ਥੋੜ੍ਹਾ ਜਿਹਾ ਜ਼ੋਰ ਦੇ ਕੇ ਬੋਲਣ ਦਾ ਇਹ ਰਿਵਾਜ਼ ਸੀ ਉਹਨਾਂ ਸਮਿਆਂ 'ਚ। ਮੰਨ ਲਓ ਕਿ ਸਤਸੰਗੀ ਜੋ ਆਪਾਂ ਕੋਈ ਅੱਖਰ ਬੋਲਦੇ ਹਾਂ, ਜੇ ਤਾਂ ਆਪਾਂ ਪੋਲਾ ਬੋਲਦੇ ਹਾਂ ਤਾਂ ਅਰਥ ਹੋਰ ਹੋ ਜਾਂਦਾ, ਜੇ ਉਹਦੇ 'ਤੇ ਅੱਧਕ ਦੇ ਨਾਲ ਬੋਲਦੇ ਹਾਂ ਤਾਂ ਉਹਦਾ ਅੱਖਰ ਅਰਥ ਹੋਰ ਹੋ ਜਾਂਦਾ। ਜਿਵੇਂ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਪੜ੍ਹਦੇ ਹਾਂ, ਗੁਰ ਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਸਭਾ ਗੁਰ ਸਭਾ, ਸੰਤ ਸਭਾ, ਸੰਤ ਸਭਾ, ਸਾਧ ਸਭਾ, ਸਿੱਖ ਸਭਾ, ਇਹ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ। ਇੱਥੇ ਪਾਠ ਸਭਾ ਪੋਲਾ ਬੋਲਣਾ, ਸਭਾ ਪੂਜ ਖਵਾਰ, ਉੱਥੇ ਉੱਤੇ ਅਧਕ ਦੇ ਸਹਿਤ ਬੋਲਣਾ, ਅਧਕ ਲਾਉਣਾ ਨਹੀਂ, ਉਹਨੂੰ ਜ਼ੋਰ ਦੇ ਕੇ ਬੋਲਣਾ, ਉਹਨੂੰ ਅਧਕ ਦੀ ਆਵਾਜ਼ ਕਹਿੰਦੇ ਨੇ। ਸਭਾ ਪੂਜ ਖੁਆਰ, ਉੱਥੇ ਸੱਸੇ ਦੇ ਉੱਤੇ ਜ਼ੋਰ ਦੇ ਕੇ ਬੋਲਣਾ, ਸਭਾ ਮਤਲਬ ਕਿ ਉਹੀ ਸ਼ਬਦ ਹੈ
ਪਰ ਉਹਨੂੰ ਜ਼ੋਰ ਦੇ ਕੇ ਬੋਲਣ ਦੇ ਨਾਲ ਅਰਥ ਵਿੱਚ ਫਰਕ ਪੈ ਗਿਆ। ਜੇ ਪੋਲਾ ਬੋਲਾਂਗੇ ਸਭਾ, ਉਹਦਾ ਅਰਥ ਹੁੰਦਾ ਹੈ ਸੰਗਤ, ਅਤੇ ਜੇ ਉਹਦੇ ਉੱਤੇ ਅਧਿਕ ਦੇ ਨਾਲ ਬੋਲਦਾਂਗੇ ਤਾਂ ਉਹਦਾ ਅਰਥ ਬਣ ਗਿਆ ਸਾਰੇ। ਇਸ ਲਈ ਜਿਹੜਾ ਅਧਿਕ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਿਖਤੀ ਨਹੀਂ ਹੁੰਦਾ। ਇੱਥੇ ਵੀ ਮੰਮਾ ਜੱਜਾ ਨੰਨੇ ਉਂਕੜ ਹੈ ਅਤੇ ਇਹਨੂੰ ਪਾਠ ਨੂੰ ਵੱਜਣ ਕਰਨਾ ਉੱਤੇ ਆਵਾਜ਼ ਜ਼ੋਰ ਦੀ ਦੇਣੀ ਹੈ। ਜੇ ਮੰਜਨ ਉੱਤੇ ਟਿੱਪੀ ਬੋਲਾਂਗੇ ਤਾਂ ਗਲਤ ਹੋ ਜਾਏਗਾ। ਮੰਜਨ ਦਾਨ ਚੰਗਿਆਈ ਆ ਭਾਈ, ਤੀਰਥਾਂ ਦੇ ਇਸ਼ਨਾਨ ਕਰਨੇ, ਦਾਨ ਕਰਨਾ, ਚੰਗੇ ਕਰਮ ਕਰਨੇ, ਦਰਗਹਿ ਨਾਮ ਵਸੇਖ। ਪਰ ਦਰਗਾਹ ਦੇ ਵਿੱਚ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹਦਾ ਵਿਸ਼ੇਸ਼ ਫਲ ਮਿਲਦਾ। ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾਂ ਕੀਏ। ਜਿੰਨੇ ਵੀ ਧਰਮਾਂ ਦੇ ਕਰਮ ਹਨ ਇਹ ਵੀ ਪਰਮਾਤਮਾ ਦੁਆਰਾ ਦਿੱਤਾ ਦਿਮਾਗ ਇਨਸਾਨ ਨੂੰ, ਉਹਤੋਂ ਉਪਜੇ ਨੇ ਇਹ। ਔਰ ਜਿਹੜਾ ਨਾਮ ਹੈ, ਨਾਮ ਨੂੰ ਪਰਮਾਤਮਾ ਨੇ ਵਡਿਆਈ ਦਿੱਤੀ ਹੈ। ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾਂ ਕੀਏ। ਸਾਰੇ ਕਰਮਾਂ ਨਾਲੋਂ ਸ਼੍ਰੋਮਣੀ ਕਰਮ ਹੈ ਨਾਮ। ਅਤੇ ਗੁਰੂ ਜੀ ਕਹਿੰਦੇ ਹਨ ਦਰਗਹਿ ਨਾਮ ਵਿਸੇਖ, ਦਰਗਾਹ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਿਸ਼ੇਸ਼ ਮਹਾਤਮ ਹੈ, ਵਿਸ਼ੇਸ਼ ਫਲ ਮਿਲਦਾ ਹੈ। ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ, ਮਨ ਵਸਿਆ ਚੂਕਾ ਭੇਖ। ਇੱਕ ਅਮੋੜ ਜਾਨਵਰ ਹੈ ਹਾਥੀ, ਨਾ ਡੰਡੇ ਨਾਲ, ਨਾ ਦਬਕੇ ਨਾਲ, ਨਾ ਕਿਸੇ ਤਰੀਕੇ ਨਾਲ ਇਹ ਮੁੜੇ ਹਾਥੀ ਨੂੰ ਕਿਤੇ ਨੱਥ ਪਾਈ ਵੇਖੀ ਸਤਸੰਗੀਓ, ਕਿਉਂਕਿ ਹਾਥੀ ਜਿਹੜਾ ਹੈ ਇਹ ਆਮ ਜਾਨਵਰ ਵਰਗਾ ਇਹਦਾ ਪੇਸ਼ ਨਹੀਂ ਹੁੰਦਾ। ਜਿਵੇਂ ਗਾਂ, ਮੱਝ, ਘੋੜਾ, ਇਹਨਾਂ ਦਾ ਸਿਸਟਮ ਹੋਰ ਹੈ। ਜਿਹੜਾ ਹਾਥੀ ਹੈ ਇਹਨੂੰ ਪਰਮਾਤਮਾ ਨੇ ਨੱਕ ਦਿੱਤਾ, ਸੁੰਡ ਲੰਮੀ, ਵੱਡਾ ਦਾ ਕਾਰ ਹੈ। ਸੋ ਉਹਦੇ ਰਾਹੀਂ ਪਾਣੀ ਭਰ ਕੇ ਇਹਦੇ ਮੂੰਹ 'ਚ ਪੀਂਦਾ, ਪਾਣੀ ਭਰ ਕੇ ਆਪਣੇ ਉੱਤੇ ਸੁੱਟਦਾ, ਸਾਹ ਵੀ ਉੱਥੋਂ ਲੈਂਦਾ ਹੈ। ਜਦੋਂ ਹਾਥੀ ਦਾ ਬੱਚਾ ਜਨਮ ਲੈਂਦਾ ਅਤੇ ਉਹਨੂੰ ਸੁੰਡ ਦਾ ਪਤਾ ਨਹੀਂ ਲੱਗਦਾ ਕੀ ਹੈ, ਉਹ ਖੇਡੀ ਜਾਂਦਾ ਉਹਦੇ ਨਾਲ। ਹਾਥੀ ਦਾ ਬੱਚਾ ਜਨਮ ਲੈਂਦਾ ਅਤੇ ਭਾਈ ਉਹਨੂੰ ਪਿਆਸ ਲੱਗਦੀ, ਉਹ ਪਾਣੀ ਆਮ ਪਸ਼ੂ ਵਾਂਗੂ ਪੀਣ ਲੱਗਦਾ ਜਿਵੇਂ ਪਾਣੀ ਆਮ ਪੀਂਦੇ ਨੇ। ਫਿਰ ਉਹਨੂੰ ਉਹਦੇ ਮਾਤਾ ਪਿਤਾ ਦਾਦ ਦੇਦਾ ਨਹੀਂ, ਇਹਦੇ ਨਾਲ ਜਿਹੜੀ ਸੁੰਡ ਇਹਦੇ ਨਾਲ ਪਾਣੀ ਪੀਦਾ। ਮਤਲਬ ਹੈ ਕਿ ਉਹਨੂੰ ਚਲਾਉਣ ਲਈ ਇੱਕ ਅੰਕੁਸ਼ ਹੁੰਦਾ, ਕੁੰਡਾ। ਜਿਹੜਾ ਹਾਥੀ ਨੂੰ ਚਲਾਉਣ ਵਾਲਾ ਉਹਨੂੰ ਉਹਨੂੰ ਮਹਾਵਤ ਕਹਿੰਦੇ ਨੇ। ਉਹ ਫਿਰ ਹਾਥੀ ਨੂੰ ਸਿਖਾਉਂਦੇ ਨੇ ਅਤੇ ਹਾਥੀ ਅਮੋੜ ਜਾਨਵਰ ਹੈ, ਉਹਦੇ ਕੰਨ ਦੇ ਪਿਛਲੇ ਬੰਨੇ ਪੈਰ ਦੇ ਨਾਲ ਉਹ ਇਸ਼ਾਰਾ ਕਰਦੇ, ਸੱਜੇ ਚੱਲ, ਖੱਬੇ ਚੱਲ, ਕਿਉਂਕਿ ਨਾ ਸਟੇਰਿੰਗ ਉਹਨੂੰ ਨਾ ਕਿਸੇ ਦੇ ਆਖੇ ਲੱਗੇ। ਉਹ ਜਦੋਂ ਜ਼ਿਆਦਾ ਉਹ ਆਪੇ ਤੋਂ ਬਾਹਰ ਹੋ ਜਾਵੇ ਤਾਂ ਫਿਰ ਕੁੰਡਾ ਉਹਦੇ ਸਿਰ ਦੇ ਉੱਤੇ ਹੁੰਦਾ, ਇੱਕ ਉਹ ਮਾਰਦੇ ਨੇ। ਭਾਵੇਂ ਇੱਕ ਲੋਹੇ ਦਾ ਕੁੰਡਾ ਹੁੰਦਾ, ਹੱਥ ਕੁ ਲੰਮਾ, ਉਹਨੂੰ ਅੰਕਸ ਕਹਿੰਦੇ ਨੇ, ਜਿਹਦੇ ਅਧੀਨ ਹਾਥੀ ਚੱਲਦਾ। ਇਹ ਗੁਰੂ ਜੀ ਕਹਿੰਦੇ ਗੁਰ ਅੰਕਸ ਜਿਨ ਨਾਮ ਦ੍ਰਿੜਾਇਆ ਭਾਈ। ਇਹ ਭਾਈ ਗੁਰੂ ਸਾਹਿਬ ਜੀ ਨੇ ਨਾਮ ਰੂਪੀ ਕੁੰਡਾ ਸਿਰ 'ਤੇ ਰੱਖਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਨੂੰ ਭੇਜਿਆ ਅਤੇ ਗੁਰੂ ਜੀ ਨੂੰ ਪਤਾ ਸੀ ਇਹ 'ਚ ਸ਼ਕਤੀ ਬੜੀ ਹੈ, ਕਰਮਾਤੀ ਸ਼ਕਤੀ ਵੀ ਹੈ, ਸਰੀਰਕ ਸ਼ਕਤੀ ਹੈ, ਯਤੀ ਸਤੀ ਸੀ। ਅਤੇ ਸੱਚੇ ਪਾਤਸ਼ਾਹ ਜੀ ਨੇ ਇਹਦੇ ਸਿਰ ਦੇ 'ਤੇ ਕੁੰਡਾ ਰੱਖਿਆ। ਕੁੰਡੇ ਦਾ ਭਾਵ ਹੈ ਕਿ ਪੰਜ ਸਿੰਘ ਭੇਜੇ ਨਾਲ, ਕਿ ਪੰਜਾਂ ਸਿੰਘਾਂ ਦੇ ਅਧੀਨ ਰਹਿਣਾ, ਆਹ ਨਹੀਂ ਕੰਮ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਕੁਛ ਲੋਕਾਂ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ ਬੜਾ ਪ੍ਰੋਪਾਗੰਡਾ ਕੀਤਾ, ਬੜਾ ਦੂਸ਼ਿਤ ਪ੍ਰਚਾਰ ਕੀਤਾ। ਇਹ ਸਮੇਂ ਦੀਆਂ ਏਜੰਸੀਆਂ ਕਰਾਉਂਦੀਆਂ ਨੇ ਕਿ ਇੰਨਾ ਵੱਡਾ ਇਹ ਕ੍ਰਾਂਤੀਕਾਰੀ ਹੈ ਅਤੇ ਇਹਦੇ ਪਿੱਛੇ ਲੋਕ ਬੜੇ ਨੇ, ਇਹਦੀ ਬਦਨਾਮੀ ਕਰੋ। ਆਹ ਆਪਾਂ ਵਰਤਾਰਾ ਵੇਖਿਆ ਹੈ 1984 'ਚ, ਸੰਤ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਤਿੰਨਾਂ ਦੇ ਖਿਲਾਫ ਕਿੰਨਾ ਸਰਕਾਰਾਂ ਨੇ ਪ੍ਰੋਪਾਗੰਡਾ ਕੀਤਾ 1984 ਦੇ ਹਮਲੇ ਤੋਂ ਬਾਅਦ। ਇਹ ਸਰਕਾਰਾਂ ਕਰਦੀਆਂ ਨੇ, ਇਹਦਾ ਅਸਰ ਪਿਆਰੇ ਕੁਛ ਨਾ ਕੁਛ ਪੈ ਜਾਂਦਾ। ਜਿਵੇਂ ਕਿਸੇ 'ਤੇ ਚਿੱਕੜ ਸੁੱਟੋ, ਜੇ ਚਿੱਕੜ ਉੱਤੇ ਨਹੀਂ ਵੀ ਪੈਂਦਾ ਛਿੱਟੇ 'ਤੇ ਪੈਣਗੇ ਹੀ ਨਾ। ਇਸੇ ਤਰ੍ਹਾਂ ਇਹ ਸਰਕਾਰਾਂ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ ਬਹੁਤ ਪ੍ਰੋਪਾਗੰਡਾ ਕੀਤਾ ਜੀ, ਉਹਨੇ ਗੁਰੂ ਕੇ ਹੁਕਮ ਨਹੀਂ ਮੰਨੇ, ਉਹਨੇ ਵਿਆਹ ਕਰਾ ਲਿਆ। ਕਿੱਥੇ ਲਿਖਿਆ ਗੁਰਮਤਿ 'ਚ ਵਿਆਹ ਨਹੀਂ ਕਰਾਉਣਾ? ਕਿਤੇ ਨਹੀਂ ਲਿਖਿਆ ਸਤਸੰਗ ਜੀ। ਗੁਰੂ ਸਾਹਿਬ ਦੇ ਆਪ ਗ੍ਰਿਸਤੀ ਘਰ ਬਾਰ ਹੀ ਹੋਏ ਵਰਤਿਆ, ਘਰ ਬਾਰ ਹੀ ਸਿੱਖ ਪੈਰੀ ਪਾਇਆ। ਅਤੇ ਗੁਰੂ ਜੀ ਦਾ ਨਿਯਮ ਨਹੀਂ, ਹਾਂ ਯਤੀ ਸਤੀ ਰਹਿਣਾ, ਪਰ ਨਾਰੀ ਧੀ ਭੈਣ ਵਿਖਾਉਣਾ,
ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਵਿਖਾਣੇ। ਆਪਣੇ ਤੋਂ ਵੱਡੀ ਮਾਂ ਦੇ ਸਮਾਨ ਹੈ, ਬਰਾਬਰ ਦੀ ਭੈਣ ਦੇ ਸਮਾਨ ਹੈ, ਛੋਟੀ ਧੀ ਦੇ ਸਮਾਨ ਹੈ। ਕਿਤੇ ਨਹੀਂ ਸਤਸੰਗ ਲਿਖਿਆ ਕਿ ਵਿਆਹ ਨਹੀਂ ਕਰਾਉਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਕਿਹਾ ਹੀ ਨਹੀਂ, ਪਰ ਇਹ ਗੱਲਾਂ ਬਣਾਈਆਂ ਗਈਆਂ ਜੀ। ਉਹਨੇ ਗੁਰੂ ਦਾ ਆਖਾ ਨਹੀਂ ਮੰਨਿਆ, ਵਿਆਹ ਕਰਾ ਲਿਆ ਜੀ। ਹਾਂ, ਕੁਛ ਇੱਦਾਂ ਹੁੰਦਾ ਹੈ ਕਿ ਜਦੋਂ ਸੰਗਤ ਜ਼ਿਆਦਾ ਪਿੱਛੇ ਲੱਗ ਜਾਂਦੀ ਹੈ, ਭਾਵ ਕਿ ਉਹਦੇ ਨਾਲ ਸੰਗਤ ਜੁੜ ਜਾਂਦੀ, ਕਈ ਵਾਰ ਬੰਦੇ ਨੂੰ ਪੂਰੇ ਅਸੂਲਾਂ ਦਾ ਪਤਾ ਨਹੀਂ ਹੁੰਦਾ, ਥੋੜ੍ਹਾ ਬਹੁਤਾ ਗੁਰਮਤਿ ਤੋਂ ਫਿਰ ਪਾਸੇ ਹੁੰਦਾ। ਜਿੰਨਾ ਚਿਰ ਪੰਜਾਂ ਸਿੰਘਾਂ ਦੇ ਅਧੀਨ ਰਿਹਾ, ਪੰਜਾਂ ਸਿੰਘਾਂ ਦੀ ਆਗਿਆ ਮੰਨਦਾ ਰਿਹਾ, ਠੀਕ ਠਾਕ ਰਿਹਾ, ਬਾਅਦ ਵਿੱਚ ਫਤਿਹ ਦਰਸ਼ਨ ਆਦਿ ਕੁਛ ਐਸੇ ਜਿਹੜੇ ਸੀ ਬੰਦਈ ਖਾਲਸਿਆਂ ਨੇ ਬਣਾਏ। ਬੰਦਈ ਦਾ ਅਰਥ ਹੈ ਜੇ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਜੁੜ ਗਏ ਜਥੇ ਦੇ ਨਾਲ। ਸੋ ਉਹਨਾਂ ਨੇ ਆਪਣੇ ਕੁਛ ਅਸੂਲ ਬਣਾ ਲਏ, ਜਿਵੇਂ ਸੰਪਰਦਾਵਾਂ ਦੇ ਵਿੱਚ ਆਪਣੇ ਆਪਣੇ ਅਸੂਲ ਬਣੇ ਹੁੰਦੇ ਨੇ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘ ਭੇਜੇ ਸੀ ਕੁੰਡਾ ਬਣਾ ਕੇ, ਕਿ ਬੰਦਾ ਸਿੰਘ ਬਹਾਦਰ ਕੋਲ ਸ਼ਕਤੀ ਬੜੀ, ਕੁਛ ਅਸਾਂ ਵੀ ਸ਼ਕਤੀ ਦਿੱਤੀ, ਕੁਛ ਇਹਦੇ ਵਿੱਚ ਤਾਕਤਾਂ ਹਨ, ਕਿਤੇ ਇਹ ਕੁੰਡੇ ਤੋਂ ਬਾਹਰ ਨਾ ਹੋ ਜਾਏ। ਪੰਜ ਸਿੰਘ ਭੇਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਗੁਰ ਅੰਕਸ ਜਿਨ ਨਾਮ ਦ੍ਰੜਾਇਆ ਭਾਈ, ਗੁਰੂ ਜੀ ਨੇ ਨਾਮ ਦਾ ਕੁੰਡਾ ਸਿੱਖ ਦੇ ਸਿਰ 'ਤੇ ਰੱਖਿਆ। ਮਨ ਵਸਿਆ ਝੂਕਾ ਭੇਖ, ਇਹ ਕੁੰਡੇ ਦੇ ਨਾਲ ਗੁਰੂ ਦੇ ਸ਼ਬਦ ਰਾਹੀਂ ਜਿਹੜਾ ਮਨ ਹੈ ਇਹ ਵਸ ਵਿੱਚ ਆ ਗਿਆ, ਮਨ ਵਸਿਆ, ਮਨ ਦੇ ਵਿੱਚ ਵਸ ਗਿਆ ਗੁਰੂ ਦਾ ਸ਼ਬਦ। ਝੂਕਾ ਭੇਖ, ਜਿਹੜਾ ਭੇਖ ਸੀ, ਪਖੰਡ ਸੀ, ਇਹ ਦੂਰ ਹੋ ਗਿਆ। ਇਹੋ ਤਨ ਹਾਟ ਸਰਾਫ ਕੋ ਭਾਈ, ਵੱਖਰ ਨਾਮ ਅਪਾਰ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਪੰਡਿਤ ਭਰਾ ਜੀ, ਇਹੋ ਤਨ ਹਾਟ ਸਰਾਫ ਕੋ, ਜਿਹੜਾ ਸਾਡਾ ਤਨ ਸਰੀਰ ਹੈ ਨਾ, ਇਹ ਸਰਾਫ ਦੀ ਹੱਟੀ ਹੈ, ਸੁਨਿਆਰੇ ਦੀ, ਜਿਵੇਂ ਸੁਨਿਆਰੇ ਦੀ ਦੁਕਾਨ ਹੁੰਦੀ ਹੈ ਨਾ। ਵੱਖਰ ਨਾਮ ਅਪਾਰ, ਇਹਦੇ 'ਚ ਨਾਮ ਹੀਰਾ ਹੈ, ਨਾਮ ਰੂਪੀ ਸੋਨਾ ਹੈ ਸਰੀਰ ਦੇ ਵਿੱਚ। ਵੱਖਰ ਦਾ ਭਾਵ ਸੌਦਾ, ਨਾਮ ਦਾ ਅਰਥ ਨਾਮ ਦਾ, ਅਪਾਰ ਦਾ ਅਰਥ ਅਪਾਰ ਪਰਮੇਸ਼ਰ ਦੇ ਨਾਮ ਦਾ ਸੌਦਾ ਸਾਡੇ ਇਸ ਸਰੀਰ ਦੇ ਵਿੱਚ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਡੇ ਸਰੀਰ ਦੇ ਵਿੱਚ ਸਤਸੰਗਿਓ ਹੀਰੇ ਮੋਤੀ ਸੁਭ ਗੁਣ ਸਾਰਾ ਕੁਛ ਹੈ। ਇਹੋ ਵੱਖਰ ਵਾਪਾਰੀ ਸੋ ਦ੍ਰਿੜ ਹੈ ਭਾਈ, ਗੁਰ ਸ਼ਬਦ ਕਰੇ ਵਿਚਾਰ। ਧੰਨ ਗੁਰੂ ਨਾਨਕ ਦੇਵ ਜੀ ਮਿਹਰ ਕਰਦੇ ਨੇ ਕਿ ਗੁਰ ਸ਼ਬਦ ਕਰੇ ਵਿਚਾਰ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਨਾ ਸਤਸੰਗਿਓ। ਇਹੋ ਵੱਖਰ ਵਾਪਾਰੀ ਸੋ ਦ੍ਰਿੜ ਹੈ ਭਾਈ, ਐ ਭਾਈ ਪੰਡਿਤ ਜੀ, ਇਹ ਨਾਮ ਦੇ ਸੌਦੇ ਦਾ ਵਪਾਰ ਉਹੀ ਕਰ ਸਕਦਾ, ਉਹੀ ਉਹਨੂੰ ਦ੍ਰਿੜਤਾ ਦੇ ਨਾਲ ਜਪ ਸਕਦਾ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ। ਧੰਨ ਵਾਪਾਰੀ ਨਾਨਕ ਭਾਈ, ਮੇਲ ਕਰੇ ਵਾਪਾਰ। ਸਮਾਪਤੀ 'ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਧੰਨ ਵਾਪਾਰੀ ਨਾਨਕ ਭਾਈ, ਧੰਨ ਹੈ ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕਾ ਸੰਗ ਚੇਤੇ ਆਵੇ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨਾਂ ਰੱਬ ਦੇ ਪਿਆਰੇ ਨੂੰ ਨਮਸਕਾਰਾਂ ਜਿਨ੍ਹਾਂ ਸ਼ਹੀਦਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਤੀ, ਗੱਲਾਂ ਕਰਨੀਆਂ ਸੌਖੀਆਂ ਪਿਆਰਿਓ। ਛੋਟਾ ਜਿਹਾ ਬੱਚਾ ਹੈ ਜੈ ਸਿੰਘ, ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਜਿਉਂਦੇ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਦੇ ਵਿੱਚ ਤੁੰਨਿਆ ਗਿਆ, ਨਹੀਂ ਡੋਲੇ, ਬੱਚਾ ਸ਼ਹੀਦੀ ਪਾ ਗਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਗਿਆ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੰਨੇ ਅਸਹਿ ਅਤੇ ਅਪਹਿ ਤਸੀਹੇ ਝੱਲੇ, ਈਨ ਨਹੀਂ ਮੰਨੀ, ਸਿੱਖੀ ਦਾ ਤਿਆਗ ਨਹੀਂ ਕੀਤਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ ਗੁਰੂ ਕੇ ਲਾਲ ਸ਼ਹੀਦ ਹੋ ਗਏ। ਸ਼ਾਮ ਦੀ ਕਥਾ 'ਚ ਵਿਚਾਰ ਕਰਾਂਗੇ, ਕਿਉਂਕਿ ਸ਼ਬਦ ਹੁਣ ਜਿਹੜੀ ਵਿਚਾਰ ਆਪਾਂ ਕੀਤੀ ਲੰਮਾ ਸੀ, ਅਸ਼ਟਪਦੀ ਅੱਠਾਂ ਪੌੜੀਆਂ ਦੀ, ਹਰੇਕ ਪੌੜੀ ਦੇ ਤਿੰਨ ਤਿੰਨ ਪੰਕਤੀਆਂ ਸੀ, ਲੰਮਾ ਸ਼ਬਦ ਸੀ, ਇਸ ਲਈ ਸੂਖਮ ਵਿੱਚ ਬੇਨਤੀਆਂ ਕੀਤੀਆਂ ਨੇ। ਸ਼ਾਮ ਨੂੰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਪ੍ਰਸੰਗ ਸਰਵਣ ਕਰਾਂਗੇ, ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਗੁਰੂ ਨਾਨਕ ਦੇਵ ਜੀ ਕਹਿੰਦੇ, ਧੰਨ ਵਾਪਾਰੀ ਨਾਨਕਾ ਭਾਈ, ਮੇਲ ਕਰੇ ਵਾਪਾਰ, ਜਿਹੜਾ ਸੰਗਤ ਵਿੱਚ ਮਿਲ ਕੇ ਗੁਰੂ ਨਾਲ ਮਿਲ ਕੇ ਨਾਮ ਦਾ ਵਪਾਰ ਕਰਦਾ ਉਹ ਵਪਾਰੀ ਗੁਰੂ ਦਾ ਗੁਰਸਿੱਖ ਧੰਨ ਹੈ। ਸੱਚੇ ਪਾਤਸ਼ਾਹ ਮੇਲ ਕਰਨ, ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ।
ਬਾਣੀ ਦੀ ਵਿਚਾਰ ਕਰਦੇ ਹਨ। ਇਹ ਭੁੱਲਾਂ ਹੋਈਆਂ ਸਤਿਗੁਰੂ ਬਖਸ਼ਿੰਦੇ ਨੇ, ਸੰਗਤ ਬਖਸ਼ਣਹਾਰ ਹੈ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਔਰ ਸੱਚੇ ਪਾਤਸ਼ਾਹ ਮਿਹਰ ਕਰ ਨਾਮ ਦਾਨ ਚਰਨਾਂ ਦਾ ਪਿਆਰ ਬਖਸ਼ਣ। ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਕਾਰ ਵਿਸਾ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ।

ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ

ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਰ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਣ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾ ਜਿਨ ਭਏ ਸਰਸੇ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਡੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਏ ਕਰ ਨਾਉ ਨਿਧਿਆ ਵੇਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਐਨਟ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤੇਰਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਦਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛਿਆ ਰਿਹਾ ਦੇਖ ਦੇਖ ਫਤਿਹ ਬਿਰਧਗੀ ਬੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਦਾ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ ਨੇ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਾਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ 'ਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਹਨ ਮੌਕੇ ਦਰਸ਼ਨ ਤਾਜ ਬਖਸ਼ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੋਏ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸਤ ਸਪਸ਼ਟ ਬਾਣੀ ਪੜ੍ਹਨ ਦਾ ਬਖਸ਼ਿਸ਼ ਗੁਰਬਾਣੀ ਕੀਰਤਨ ਕਥਾ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਅੰਦਰ ਪ੍ਰਵਾਨ ਕਰਨੀ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣੀਆਂ ਪਰਿਵਾਰ ਵੱਲੋਂ ਆਪਣੇ ਬੱਚੀ ਪਰਿਨਾਜ ਦੇ ਜਨਮਦਿਨ ਦੀ ਖੁਸ਼ੁਕਰਾਨਾ ਕਰਦੇ ਹਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਰਦੇ ਹਨ ਭਾਈ ਜਗਤਾਰ ਸਿੰਘ ਸਾਹਿਬਜ਼ਾਦ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਪਰਿਵਾਰਾਂ ਦੀਆਂ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਸੰਗਤ ਵੱਲੋਂ ਆਪ ਜੀ ਦੇ ਬਖਸ਼ਾਂ ਖਜ਼ਾਨੇ 'ਚ ਕੜਾ ਪ੍ਰਸ਼ਾਦ ਦੇਖ ਸਕੇ ਹਾਜ਼ਰ ਪ੍ਰਵਾਨ ਹੈ ਪ੍ਰਵਾਨ ਹੈ ਪ੍ਰਸ਼ਾਦ ਸੰਗਤ

ਪਿਆਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੈ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਲਾ ਚੁੱਕਈ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੁੱਬੀ ਮਾਕੁਰੀ ਭਾਈ ਉਂਡੀ ਸਿਰ ਕੈ ਭਾਰੀ ਦੁਰਮਤ ਘਣੀ ਵਿਗੂਤੀ ਭਾਈ ਦੂਜੈ ਭਾਏ ਖੁਆਈ ਬਿਨ ਸਤਿਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੇ ਭਰਮ ਨਾ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੁੱਝੈ ਭਾਈ ਗੁਰ ਬਿਨ ਮਾਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਵਿਖਾਈ ਪੰਡਿਤ ਦਹੀਂ ਬਿਲੋਈਏ ਭਾਈ

ਮਨ ਵਸੈ ਭਾਈ, ਭੈ ਮਰਨਾ ਸੱਚ ਲੇਖ, ਮੱਜਣ ਦਾਨ ਚੰਗਿਆਈਆਂ ਭਾਈ, ਦਰਗੈ ਨਾਮ ਵਿਸੇਖ। ਗੁਰ ਅੰਕਸ ਜਿਨ ਨਾਮ ਦੜਾਇਆ ਭਾਈ, ਮਨ ਵਸਿਆ ਚੁੱਕਾ ਭੇਖ। ਏ ਤਨ ਹਾਠ ਸਰਾਫ ਕੋ ਭਾਈ, ਵੱਖਰ ਨਾਮ ਅਪਾਰ, ਏ ਵੱਖਰ ਵਪਾਰੀ ਸੋ ਦੜੈ ਭਾਈ,

ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਇੱਥੇ ਹੀ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ।

0: ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ

0: ਪਹਿਲਾ ਸੱਚ ਨਾ ਵਡਿਆਈ ਵਿਚਾਰ
1: ਕਰਮੀ ਆਵੈ ਕਪੜਾ ਨਜ਼ਰੀ ਮੋਖ ਦੁਆਰ
0: ਨਾਨਕ ਐਵੈ ਜਾਣੀਐ ਸਭ ਆਪੇ ਸਚਿਆਰ
1: ਆਪੇ ਨਾ ਜਾਏ ਕੀਰਤਨ ਹੋਏ
0: ਆਪੇ ਆਪ ਨਿਰੰਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ
0: ਨਾਨਕ ਗਾਵਿਐ ਗੁਣੀ ਨਿਧਾਨ
1: ਗਾਵਿਐ ਸੁਣੀਐ ਮਨ ਰੱਖੀਐ ਭਾਉ
0: ਦੁਖ ਪਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਪਤੀ ਮਾਈ
1: ਜੇ ਹਾਂ ਜਾਣਾ ਆਖਾਣਾ ਹੀ ਕਹਿਣਾ ਕਹਿਣ ਨਾ ਜਾਏ
0: ਗੁਰਾ ਇੱਕ

0: ਲਈ
1: ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ
0: ਗੁਰਾਂ ਇੱਕ ਦੇਹ ਬੁਝਾਈ
1: ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
0: ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ
1: ਨਵਾਂ ਖੰਡਾ ਵਿੱਚ ਜਾਣੀ ਹੈ ਨਾ ਚਲੈ ਸਭ ਕੋਈ
0: ਚੰਗਾ ਨਾਵ ਰਖਾਏ ਕੈ ਜਸ ਕੀਰਤ ਜਗ ਲੇ
1: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ
0: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ
0: ਤੇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ
1: ਸੁਣਿਆ ਸਿੱਧ ਪੀਰ ਸੁਰਨਾਥ
0: ਸੁਣਿਆ
1: ਦੀਪ ਲੋ ਪਾਤਾਲ
0: ਸੁਣਿਆ ਪੋਹੇ ਨ ਸਕੈ ਕਾਲ
1: ਨਾਨਕ ਭਗਤਾ ਸਦਾ ਵਿਗਾ

0: ਫਸਾਓ ਏਕੋ ਖਵਾਓ
1: ਤਿਸਦੇ ਹੋਏ ਲਖ ਦਰਿਆ
0: ਕੁਦਰਤ ਕਵਣ ਕਹਾ ਵਿਚਾਰ
1: ਵਾਰਿਆ ਨਾ ਜਾਵਾਂ ਏਕ ਵਾਰ
0: ਜੋਤਤ ਪਾਵੈ ਸਾਈ ਪਲੀਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਾਪ ਅਸੰਖ ਪਾਓ
1: ਅਸੰਖ ਪੂਜਾ ਅਸੰਖ ਤਪ
0: ਅਸੰਖ ਗ੍ਰੰਥ ਮੁਖ ਵੇਦ ਪਾਠ
1: ਅਸੰਖ ਜੋਗ ਮਨ ਰਹਿ ਹੈ ਉਦਾਸ
0: ਅਸੰਖ ਭਗਤ ਗੁਣ ਗਿਆਨ ਵਿਚਾਰ

0: ਸਲੀਕਾਰ
1: ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧਕੋਰ
1: ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ
1: ਅਸੰਖ ਗਲ ਵੜ ਹੱਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ
1: ਅਸੰਖ ਕੁੜਿਆ ਕੂੜੇ ਖਰਾਹੇ
0: ਅਸੰਖ ਮਲੇਸ਼ ਮਾਲ ਪਖਾਏ
1: ਅਸੰਖ ਨਿੰਦਕ ਸਿਰ ਕਰਹਿ ਭਾਰ
0: ਨਾਨਕ ਨੀਚ ਕਹਿ ਵਿਚਾਰ
1: ਵਾਰਿਆ ਨਾ ਜਾਵਾਂ ਏਕ ਵਾਰ
0: ਤੁਧ ਪਾਵੈ ਸਾਈ ਪਲੀਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਥਾ
1: ਅਗਮ ਅਗਮ ਅਸੰਖ ਲੋ
0: ਅਸੰਖ ਕਹਿ ਸਿਰ ਪਾਰ ਹੋਏ
1: ਅਖਰੀ ਨਾਮ ਅਖਰੀ ਸਾਲਾ
0: ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ
0: ਅਖਰਾ ਸਿਰ ਸੰਜੋਗ ਵਿਖਾਣ
1: ਜਿਨ ਇਹ ਲੇਖੈ ਤੇ ਸਿਰ ਨਾਹੇ
0: ਫਰਮਾਏ ਤਿਵ ਤਿਵ ਪਾਏ
1: ਜੇਤਾ ਕੀਤਾ ਤੇਤਾ ਨਾਵ
0: ਫਿਰ ਨਾਵੈ ਨਾਹੀ ਕੋ ਥਾ
1: ਕੁਦਰਤ ਕਵਨ ਕਹਾਂ ਵਿਚਾਰ
0: ਵਾਰਿਆ ਨਾ ਜਾਵਾ ਏਕ ਵਾਰ
1: ਜੋ ਤਦ ਭਾਵੈ ਸਾਈ ਭਲੀ ਕਾਰ
0: ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਤਨ ਦੇ
0: ਪਾਣੀ ਤੋਤੇ ਉਤਰ ਸੋਖੇ
1: ਮੂਤ ਪਲੀਤੀ ਕੱਪੜ ਹੋਏ
0: ਜੇ ਸਾਬੂਨ ਲਈਐ ਉਹ ਧੋਏ
1: ਭਰੀਐ ਮਤ ਪਾ ਪਾ ਕੇ ਸੰਗ
0: ਤੋਪੇ ਨਾਵੇ ਕੇ ਰੰਗ
1: ਪਾਪੀ ਆਖਣ ਨਾਹੇ
0: ਕਰ ਕਰਨਾ ਲਿਖ ਲੈ ਜਾ
1: ਆਪੇ ਬੀਜਾ ਪੇਹੀ ਖਾਹੋ
0: ਨਾਨਕ ਹੁਕਮੀ ਆਵੋ ਜਾ।

0: ਗੁਣ ਕੀਤੇ ਭਗਤ ਹੋਏ
1: ਸਵਸਥ ਆਥ ਬਾਣੀ ਬਰਮਾ
0: ਸਤ ਸਹਾਨ ਸਦਾ ਮਨ ਚਾਉ
1: ਕਵਨ ਸਵੇਲਾ ਵਖਤ ਕਵਨ ਕਵਨ ਥੇਤ ਕਵਨ ਵਾਰ
0: ਸੇਤੀ ਮਾਹੋ ਕਵਨ ਜਿਤ ਹੋਆ ਆਕਾਰ
1: ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪ੍ਰਾਣ
0: ਵਖਤ ਨ ਪਾਇਆ ਕਾਢੀਆ ਜੇ ਲਿਖਣ ਲੇਖ ਕੁਰਾਨ
1: ਹਿਤ ਵਾਰ ਨਾ ਜੋਗੀ ਜਾਣੈ ਰੁਤ ਮਾਹ ਨ ਕੋਈ
0: ਕਿਆ ਕਰਤਾ ਸੇਠੀ ਕੋ ਸਾਜੇ ਆਪੇ ਜਾਣੈ ਸੋਈ
1: ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ
0: ਨਾਨਕ ਆਖਣ ਸਭ ਕੋ ਆਖੇ ਇਕ ਤੂੰ ਇਕ ਸਿਆਣਾ
1: ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਵੈ
0: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਇ
1: ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ
0: ਓੜਕ ਪਾਲ ਥਕੇ ਵੇਦ ਗਿਆਨ ਇਕ ਵਾਰ
1: ਸਹਿਸ ਅਠਾਰਹਿ ਕਿਨਕ ਤੇਬਾ ਸੁੱਲੂ ਇਕ ਧਾਤ
0: ਲਿਖਾ ਹੋਈ ਤਾਂ ਲਿਖਿਆ ਲਿਖੇ ਹੋਏ ਵਿਨਾਸ
1: ਨਾਨਕ ਵੱਡਾ ਆਖੀਐ ਆਪੈ ਜਾਣਾ ਆਪ
0: ਸਾਲਾਹੀ ਸਾਲਾ ਏਤੀ ਸੁਰ ਨਾ ਪਾਇਆ
1: ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀ ਹੈ
0: ਸਮੁੰਦ ਸਾਹ ਸੁਲਤਾਨ ਗਿਰਹਿ ਸੇਤੀ ਮਾਲਤਾ
1: ਕੀੜੀ ਤੁਲਨ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ
0: ਸਿਫਤੀ ਕਹਿ ਨਾ ਅੰਤ
1: ਅੰਤ ਨਾ ਕਰਨਾ ਦੇਣ ਨਾ ਅੰਤ
0: ਅੰਤ ਨਾ ਵੇਖਣ ਸੁਣਨ ਨਾ ਅੰਤ
1: ਅੰਤ ਨਾ ਜਾਪੇ ਕਿਆ ਮਨਮੰਤ
0: ਅੰਤ ਨਾ ਜਾਪੇ ਕੀਤਾ ਆਕਾਰ
1: ਅੰਤ ਨਾ ਜਾਪੇ ਪਾਰਾ ਵਾਰ
0: ਅੰਤ ਕਾਰਨ ਕੇਤੇ ਬਿਨ ਲਾਹੇ
1: ਤਾਂ ਕਿ ਅੰਤ ਨਾ ਪਾਏ ਜਾਹੇ
0: ਅੰਤ ਨਾ ਜਾਣੇ ਕੋਏ
1: ਬਹੁਤਾ ਕਹੀਏ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਓ
1: ਉੱਚੇ ਉੱਪਰ ਉੱਚਾ ਨਾਓ
0: ਕੇਵਲ ਉੱਚਾ ਹੋਵੇ ਕੋਏ
1: ਤੇ ਸੁੱਚੇ ਕੋ

0: ਕਾਹੀ ਕਾਹੇ
1: ਕੇਤਿਆਂ ਦੁੱਖ ਭੁੱਖ ਸਦਮਾਰ
0: ਪੈਦਾ ਤੇਰੀ ਦਾ ਤਾਰ
1: ਬੰਦ ਖਲਾਸੀ ਭਾਣੇ ਹੋਏ
0: ਹੋਰ ਆਖ ਨਾ ਸਕੈ ਕੋਏ
1: ਜੇ ਕੋ ਖਾਏ ਆਖਣ ਪਾਹੇ
0: ਜਾਣੇ ਜੇਤੀਆ ਮੂਹੇ ਖਾਏ
1: ਆਪੇ ਜਾਣੇ ਆਪੇ ਕੇ
0: ਆਖੇ ਸੇ ਪੇ ਕਈ ਕੇ
1: ਜਿਸ ਨੂੰ ਬਖਸ਼ੇ ਸਿਫਤ ਸਲਾਹ
0: ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ
0: ਵਾਪਾਰੀ ਅਮੁੱਲ ਭੰਡਾਰ
1: ਮੁੱਲ ਆਵ ਹੈ ਅਮੁੱਲ ਲੈ ਜਾਏ
0: ਪਾਏ ਅਮੁੱਲ ਸਮਾਏ
1: ਮੁੱਲ ਧਰਮ ਅਮੁੱਲ ਦੀਵਾਨ
0: ਅਮੁੱਲ ਤੋਲ ਅਮੁੱਲ
1: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ
0: ਅਮੁੱਲ ਕਰਮ ਅਮੁੱਲ ਫਰਮਾਨ

0: ਨਾ ਜੀਵਨ ਮਰਨ ਨ ਜੋਰ,
1: ਰਾਜ ਮਾਲ ਮਨ ਸੋਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੇ ਸਤ ਜੋਰ ਕਰ ਵੇਖਿਆ ਸੋਏ,
1: ਨਾਨਕ ਉੱਤਮ ਨੀਚ ਨ ਕੋਏ,
0: ਰਾਤੀ ਰੁਤੀ ਥਿਤੀ ਵਾਰ,
1: ਪਾਣੀ ਅਗਨੀ ਪਾਤਾਲ,
0: ਤਿਸ ਵਿੱਚ ਧਰਤੀ
2: ਥਾਪ ਰੱਖੀ ਤਮਸਾਲ,
1: ਤਿਸ ਵਿੱਚ ਜੀ ਜੁਗਤ ਕੇ ਰੰਗ,
0: ਤਿਨ ਕੈ ਨਾਮ ਅਨੇਕ ਅਨੰਤ,
1: ਕਰਮੀ ਕਰਮੀ ਹੋਏ ਵਿਚਾਰ,
0: ਸੱਚਾ ਆਪ ਸੱਚਾ ਦਰਬਾਰ,
1: ਮਿਥੈ ਸੋਹਣ ਪੰਚ ਪ੍ਰਵਾਨ,
0: ਨਦਰੀ ਕਰਮ ਪਾਵੇ ਨਿਸ਼ਾਨ,
1: ਅਚ ਪਕਾਏ ਓ ਤੈ ਪਾਏ,
0: ਨਾਨਕ ਕਿਆ ਜਾਪੈ ਜਾਏ,
1: ਧਰਮ ਖੰਡ ਕਾ ਇਹੋ ਕਰਮ,
0: ਗਿਆਨ ਖੰਡ ਕਾ ਆਖੋ ਕਰਮ,
1: ਕੇਤੇ ਪਵਨ ਬਾਣੀ ਵੈਸਾ ਤਿਰ, ਕੇਤੇ ਖਾਨ ਮਹੇਸ਼,
0: ਕੇਤੇ ਬਰਮੇ ਘਾੜਤ ਘੜੀਏ ਹੈ ਰੂਪ ਰੰਗ ਕੇ ਵੇਸ਼,
1: ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼,
0: ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ,
1: ਕੇਤੇ ਸੇਤ ਬੋਧ ਨਾਥ, ਕੇਤੇ ਕੇਤੇ ਦੇਵੀ ਵੇਸ,
0: ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ,
1: ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦਰ,
0: ਕੇਤਿਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਅਨੰਤ,
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ,
0: ਤਿਥੇ ਨਾਦ ਵਿਨੋਦ ਘੋੜ ਆਨੰਦ,
1: ਕਰਮ ਖੰਡ ਕੀ ਬਾਣੀ ਰੂਪ,
0: ਤਿਥੇ ਘਾੜਤ ਘੜੀ ਹੈ ਬਹੁਤ ਅਨੂਪ,
1: ਜਾਏ
0: ਜੇ ਕੋ ਕਹਿ ਪਛੈ ਪਛਤਾਏ,
1: ਜਿਥੇ ਘੜੀਏ ਸੁਰਤ ਮਤ ਮਨ ਬੁੱਧ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਉ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰ ਪਾਤਨ ਹਿਨ ਜਹੇ
1: ਰੂਪ ਰੰਗ ਅਰ ਰੇਖ ਪੇਖ ਕਹੋ ਕਹਿ ਨਾ ਸਕਤ ਕਹੇ
0: ਚਲ ਮੂਰਤਨ ਭਉ ਪ੍ਰਕਾਸ਼ ਸਮਤੋਜ ਕਹਿ ਜੈ
1: ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣੀਜੈ
0: ਤੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ
1: ਤੁਐ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨਤ ਸਮਤ
0: ਭੁਜੰਗ ਪ੍ਰਯਾਤ ਛੰਦ ਨਮਸਤਵੰਗ ਕਾਲੇ ਨਮਸਤਵੰਗ ਕਿਰਪਾਲੇ
1: ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਭੇਖੇ ਨਮਸਤੰਗ ਲੇਖੇ
1: ਨਮਸਤੰਗ ਕਾਇ ਨਮਸਤੰਗ ਜਾਇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮੰਗ ਨਮਸਤੰਗ ਤਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਬਾਹੇ ਨਮਸਤੰਗ ਟਾਹੇ
0: ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਦੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਉਦਾਰੇ ਨਮਸਤੰਗ ਪਾਰੇ
0: ਨਮਸਤੰਗ ਸੋ ਏਕੇ ਨਮਸਤੰਗ ਅਨੇਕੈ
1: ਨਮਸਤੰਗ ਅਪੂਤੇ ਨਮਸਤੰਗ ਜੂਪੇ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ
1: ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
1: ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ
0: ਨਮਸਤੰਗ ਨਿਰਤੂਤੇ ਨਮਸਤੰਗ ਪੂਤੇ
1: ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ
1: ਨਮਸਤੰਗ ਧਰਮਾਨੇ ਨਮਸਤੰਗ ਨਿਦਾਨੇ
0: ਨਮਸਤੰਗ ਗਾਹੇ ਨਮਸਤੰਗ ਪਾਹੇ
1: ਨਮਸਤੰਗ ਥਰਬਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
1: ਨਮਸਤੰਗ ਅਰੰਗੇ ਨਮਸਤੰਗ ਅਪੰਗੇ
0: ਨਮਸਤੰਗ ਗਮੇ ਨਮਸਤਸਰਮੇ
1: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
0: ਨਮਸਤੰਗ ਜਾਤੇ ਨਮਸਤੰਗ ਪਾਤੇ
1: ਨਮਸਤੰਗ ਅਜਬੇ ਨਮਸਤਸ ਅਜਬੇ
0: ਅਦੇਸੰਗ ਦੇਸੇ ਨਮਸਤੰਗ ਭੇਸੇ
1: ਨਮਸਤੰਗ ਨਿਤਾਮੇ ਨਮਸਤੰਗ
0: ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
1: ਨਮੋ ਸਰਬ ਰੂਪੇ ਨਮੋ ਸਰਬ ਰੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ
1: ਨਮੋ ਸਰਬ ਕਾਲੇ ਨਮੋ ਸਰਬ ਪਾਲੇ
0: ਨਮਸਤਸ ਦੇਵੈ ਨਮਸਤੰਗ ਪੇਵੈ
1: ਨਮਸਤੰਗ ਜਨਮੇ ਨਮਸਤੰਗ ਸੁਬਾਨੇ
0: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ
1: ਨਮੋ ਸਰਬ ਰੰਗੇ ਨਮੋ ਸਰਬ ਅੰਗੇ
0: ਨਮੋ ਕਾਲ ਕਾਲੇ ਨਮਸਤਸ ਦਿਆਲੇ
1: ਨਮਸਤੰਗ ਬਰਨੇ ਨਮਸਤੰਗ ਮਰਨੇ
0: ਨਮਸਤੰਗ ਜਲਾਲੰਗ ਨਮਸਤੰਗ ਕ੍ਰਿਤਾਰੰਗ
1: ਨਮੋ ਸਰਬ ਤੰਦੇ ਨਮੋ ਸਤਬੰਦੇ
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ
1: ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਨੰਤੇ ਨਮਸਤੰਗ ਮਹੰਤੇ
1: ਨਮਸਤਸ ਰਾਗੇ ਨਮਸਤੰਗ ਸੁਹਾਗੇ
0: ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ
1: ਨਮੋ ਸਰਬ

0: ਤੁਹਾਡੇ ਪ੍ਰਸਾਦ ਸੋਈ ਹੈ ਬਾਦਸ਼ਾਹ ਦਸਵੀ ਸਰਾਵਕ ਸੁਦ ਸੁਬਹ ਉਸੇ ਦਾਟ ਕੇ ਦੇਖ ਰਹੇ ਹੋ ਕਰ ਜੋਗ ਜਤੀ ਗਏ
1: ਸੂਰ ਸਰਾਰਦਨ ਸੋ ਦਸਰ
0: ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਤ ਪਾਨ ਪਤੀ ਕੇ
1: ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਕਰਤੀ ਬਨ ਏ ਕਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਕੋਟ ਤਰੰਗ ਕਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਵਾਰੇ
0: ਪਾਰੀ ਪਜਾਨ ਕੇ ਪੂ ਪਲੀ ਬਿਨ ਆਵਤ ਸੀਸ ਨਾ ਜਾਤ ਵਿਚਾਰੇ
1: ਇਤੇ ਪਾਏ ਤੋ ਕਹਾਂ ਪੈ ਪੂ ਤੰਗ ਕੋ ਨਾ
2: ਕਹੀ ਪਾਏ ਪਦਾਰੇ
0: ਜੀਤ ਫੇਰੇ ਸਭ ਦੇਸ ਸਾਨ ਕੋ ਪਾਜਲ ਤੋਰ ਮਦੰਗ ਨਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਕੀ ਹੈ ਰਾਜ
0: ਪੂਥ ਪਵਿਖ ਪਵਾਨ ਕੇ ਪੂਬਤ ਕੌਣ ਕਨੇ ਨਹੀਂ ਜਾਤ ਵਿਚਾਰੇ
2: ਸ਼੍ਰੀ ਪਾਤ ਸ਼੍ਰੀ ਭਗਵਾਨ ਕੇ ਸਾਹਿਬ ਇੰਤਿਆਗ ਜਹਾਂ
0: ਤੀਰਥ ਨਾਮ ਦੇ ਆਦਮਦਾਸ ਸੱਜਣ ਨੇਮ ਨੇਮ ਸਿੱਖੇ
2: ਵੇਦ ਪੁਰਾਣ ਕਤੇਬ ਕਰਾਂ ਜ਼ਮੀਨ ਜ਼ਮਾਨ ਜ਼ਬਾਨ ਕੇ ਪੇਖੇ
0: ਕੌਣ ਹਾਰ ਜਤੀ ਜਤਾਰ ਸਦੈ ਸੋ ਬਜਾਰ ਹਜ਼ਾਰਕ ਦੇਖੇ
2: ਕੀ ਭਗਵਾਨ ਪਜੇ ਬਿਨ ਪੂਪਰ ਏਕ ਰਤੀ ਬਿਨ ਏਕ ਨਾ ਲਿਖੇ
0: ਸੁਧ ਸਭਾ ਦੁਰੰਤ ਦੁਬਾਸ ਸਾਜ ਸੁਨਾ ਦਰਜਾਨ ਲੈਂਗੇ
2: ਪਰਿਗਵਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਤੋਰ ਅਰੀਰ ਮਲੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ
2: ਬਿਨ ਤਿਆਗ ਜਹਾਂ ਇੱਕ ਜੀਵਨ ਇੱਕ ਨਾ ਲਿਖਿਆ
0: ਪੀਰ ਪਾਰ ਵੱਡੇ ਬਰਿਆ ਵਿਚਾਰ ਸਾਰ ਕੀ ਤਾਰ ਵਿਚਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਾਤਨ ਹੀ ਚਕਚਾਰ ਦਵਈਆ
2: ਸਾਹਿਬ ਸ਼੍ਰੀ ਸਭ ਕੁਛ ਨਾਇਕ ਜਾ ਚਕਰੇ ਸੋ ਇੱਕ ਦਵਾਈ

0: ਨਪੁੰਸਕ ਜੀਵ ਸਤਿਮ ਕੋ ਪਲਮੋਬਿਧ ਕੀਓ
1: ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣਤ
0: ਟੀਤੇ ਕੁੰਚ ਅਸਤਾਲਾ ਅਸਬ ਪਰ ਕਿਰਪਾ ਜਸ ਅਤਾ ਫੂਲਾ
1: ਸਤ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
0: ਕੀ ਪੀਰ ਪਛਾਣੇ ਘਟ ਘਟ ਕੀ ਪਟ ਪਟ ਕੀ ਜਾਣੇ।

0: ਸਾਈ ਦਸਤੁਕ ਤਲੇ ਬਚਾਈ
1: ਕਿਰਪਾ ਕਰੀ ਅਪਰਤਕ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ
0: ਸਕਲ ਦੇਹ ਕੋ ਹਰਤਾ ਦੁਸ ਦੁਖੰ ਕੋ ਸ਼ੇ ਕਰਤਾ
1: ਸ਼੍ਰੀ ਅਸਤੁ ਜਪੇ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ
0: ਮਨ ਵਾਂਛਤ ਫਲ ਪਾਵੇ ਸੋਈ ਦੁਖ ਨਾ ਤਿਸ ਵਿਆਪਤ ਕੋਈ
1: ਅੜੇ ਸੁਣਾਏ ਗੁੰਗ ਜੋ ਯਾਹੇ ਸੁਰਸ ਨਾ ਪਾਵੇ ਸੁਣਾਏ ਮੂਰਤ

0: ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
1: ਏ ਮਨ ਮੇਰਿਆ ਤੂੰ ਸਦਾ ਰਹਿਣ ਵਾਲੇ,
0: ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
1: ਅੰਗੀਕਾਰੋ ਕਰੇ ਤੇਰਾ ਕਾਲ ਸਭ ਸਵਾਰਣਾ।
0: ਸਨਾ ਗਲਾ ਸਮਰੱਥ।

0: ਕਰਤਾਰ ਸੁਖ ਮਨਾਏ ਵਸਿਆ ਜੀ ਨੀਚਾ ਸਾਹਿਬ ਪੁਜਾਈਆ
1: ਖੁਦਾ ਕੁਰਬਾਨ ਜੀ ਤਾਗ ਵਿਟੋ ਜਿਸਦੀਆਂ ਇਹ ਵਿਡਿਆਈਆਂ
0: ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ
1: ਸਚਾ ਨਾਮ ਮੇਰਾ ਆਧਾਰੋ ਵਾਜੇ
2: ਪੰਜ ਸ਼ਬਦ ਕੇ ਸਤਕਾਰ ਸੁਭਾਗੇ ਕਰ ਸੁਭਾਗੇ
1: ਅਗੇ ਸ਼ਬਦ ਵਾਜੇ ਕਲਾਜਤ ਕਰਤਾਰਿਆ
0: ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ
1: ਤੋ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ
0: ਕਹਿ ਨਾਨਕ ਤਸ ਕੋ ਵਾਜਿਤ ਕਰਨ ਦਵਾਜੇ
1: ਸੋਚੀ ਲੋ ਨੇਣ ਵਾਣੀ
0: ਨੇਣ ਵਾਣੀ ਲਵੇ ਬਾਚੋ ਕਿਆ ਕਰੇ ਵਿਚਾਰਿਆ
1: ਪਰਵਾਸ ਸਮਰਤ ਕੋਏ

0: ਪਰਮ ਭੁੱਲੇ ਫਿਰੈ ਦੇ ਦਸ਼ਕ ਨਾਮ ਲਾਗ ਸਵਾਰਿਆ
1: ਗੁਰ ਪ੍ਰਸਾਦੀ ਮਾਪਿਆ ਨਰ ਮੰਜਨਾ ਪਾਣਾ ਪਾਵੇ
0: ਕਹਿ ਨਾਸ ਜਿਸ ਦੇ ਪਿਆਰੇ ਸੋਈ ਜਨ ਪਾਵੇ
1: ਸੰਤ ਪਿਆਰੋ ਕਥੀ ਕਰੇ ਕਹਾਣੀ
0: ਕਰੇ ਕਹਾਣੀ ਘੱਟ ਕੇ ਕਿਰਤਾਰੇ ਪਾਈਏ
1: ਤਨ ਮਨ ਤਨ ਸਭ ਸੋਭ ਕੋ ਹੁਕਮ ਮੰਨੇ ਪਾਈਏ
0: ਹੁਕਮ ਮੰਨਿਓ ਗੁਰੂ ਕੇ ਆਗਾ

0: ਹਰੀਆ ਤੂੰ ਸਦਾ ਸੱਚ ਸੰਭਾਲ
1: ਤੇਰਾ
0: ਜਲੇ ਨਾਹੀ ਤੁਸ ਨਾਲ ਕਿਉਂ ਛੱਡ ਲਈ ਹੈ
1: ਐਸਾ ਕੰਮ ਬੁਲੈ ਨਾ ਕੀਜੇ ਅੰਤ ਪਛੋਤਾਈ ਹੈ
0: ਸਤਿਗੁਰ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲ
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
1: ਅੰਤੋ ਨਾ ਪਾਇਆ ਕਿ ਮੈਂ ਤੇਰਾ ਆਪਣਾ ਆਪ ਤੂੰ ਜਾਣੈ
0: ਕੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਲਿਖਾਏ
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਸ ਜਗ ਤੋਂ ਪਾਇਆ
0: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
1: ਸੁਣ ਅਰਮਨ ਜਨ ਅੰਮ੍ਰਿਤ ਕੋ ਜੇ ਸੋ ਅੰਮ੍ਰਿਤ ਕੋ ਤੇ ਪਾਇਆ
0: ਪਾਇਆ ਅਮਰ ਕੋ ਕਿਰਪਾ ਕੀਨੇ ਸੱਚਾ ਮਨ ਵਸਾਇਆ
1: ਜੀ ਜੰਤ ਸਭ ਸੇ ਇੱਕ ਨਾ ਵੇਖ ਪਰਸਨ ਆਇਆ
0: ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਪਲਾ ਪਾਇਆ
1: ਕਹੇ ਨਾਨਕ ਜਿਸਨੂੰ ਆਪ ਟੁੱਟਾ ਤੇ ਅੰਮ੍ਰਿਤ ਕੋ ਤੇ ਪਾਇਆ
0: ਭਗਤਾ ਕੀ ਚਾਲ ਨਿਰਾਲੀ
2: ਚਾਲ ਨਿਰਾਲੀ
1: ਭਗਤਾ ਕੀ ਬੇਕਮ ਮਾਰ ਚਲਣਾ
0: ਲਭ ਲੋਭ ਅੰਕਾਰ ਤਜ ਤਿਸਨਾ ਬਹੁਤ ਨਾ ਹੀ ਬੋਲਣਾ
1: ਕਰਿਓ ਤੇ ਕੀ ਵਾਲੇ ਕੀ ਏਤਵਾਰ ਜਾਣਾ
0: ਗੁਰਪੁਰ ਸਾਡੀ ਦੁਨੀਆ ਤੇ ਜੇ ਹਰ ਵਾਸਨਾ ਸਮਾਣੀ
1: ਕਹੇ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ
0: ਜੋ ਤੂੰ ਚਲਾਏ ਤੇ ਚੱਲੇ ਸੋਮੀ ਉੱਠ ਕੇ ਆ ਜਾਣਾ ਗੁੰਟੇ ਰਹੇ
1: ਜੇ ਤੂੰ ਚਲਾਏ ਤੇ ਵੈ ਚਰਨ ਜਿੰਦਾ ਮਾਰ ਪਾਵੇ
0: ਪਰ ਕਿਰਪਾ ਜੀ ਨਾਮ ਲਾਏ

0: ਬਾਣੀ ਤਾਂ ਗਾਵੋ ਗੁਰੂ ਕਿਹੜੀ ਬਾਣੀ ਅਸਲ ਬਾਣੀ ਪੀਵੋ ਅਮਰਥ ਦਰੋ ਹਰਿਓਮ ਜਪੋ ਸਾਂਈ ਪਾਣੀ
1: ਸਤਿਗੁਰ
0: ਬਿਨਾ ਹੋਰ ਕੱਚੀ ਹੈ ਬਾਣੀ।

0: ਵੇਖੇ ਗੁਰਮੁਖ ਕਿਸੇ ਬਜਾਇਆ
1: ਦੌੜੇ ਬੰਧਨ ਹੋਵੇ ਮੁਖਤ ਸ਼ਬਦ ਮਨ ਵਸਾਏ
0: ਗੁਰਮੁਖ ਕਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਗਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ
0: ਸਿਮਰਤ ਸ਼ਾਸਤਰ ਪਾਕ ਵਿਚਾਰ ਦੇ ਤੱਤੇ ਸਾਰ ਨਾ ਜਾਣੀ
1: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ
0: ਤੇਈ ਗੁਰੀ ਸੰਸਾਰ ਪੰਨ ਸੁੱਤਾ ਸੁੱਤਿਆ ਰਹਿਣ ਹਾਣੀ
2: ਗੁਰ ਕੇ ਬਾਤੇ ਜਨ ਜਾਗੇ
1: ਜਿਨਾ ਹਰ ਮਨ ਵਸਿਆ
2: ਅੰਮ੍ਰਿਤ ਵਾਣੀ
0: ਕਹਿ ਨਾ ਸੋ ਤਤ ਪਾਇ ਜਿਸ ਨਾਲ ਨਲੇ ਲਾਗੇ ਜਾਗਤ ਰਹਿਣ ਵਿਆਣੀ
2: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕੇ ਕਿਉ ਮਨ ਵਸਾਰਿਆ
0: ਮਨੋ ਕਿਉ ਵਸਾਰੀ ਇਹ ਵਰਦਾਨ ਜਿਆ ਕਰ ਮੈਂ ਹਾਰ ਪਹੁੰਚਾਵੇ
2: ਉਸ ਨੂੰ
0: ਕਿਉ ਪੋਇ ਨਸਤਕੀ ਜਿਸ ਨੂੰ ਆਪਣੀ ਲੇਵਾ
1: ਲਾਏ
0: ਆਪਣੀ ਲੇਵਾ ਪੇ ਲਾਏ।

0: ਪ੍ਰਸਾਦੀ ਜਿਨ੍ਹਾਂ ਦੇ ਭਲਾ ਕੀਰਤਨੀ ਵਿੱਚ ਮਾਇਆ ਪਾਇਆ
1: ਹਰਾਮ ਮੁਲਕ ਹੈ ਮੁੱਲ ਨਾ ਪਾਇਆ ਜਾਏ
0: ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲਾਏ
1: ਐਸਾ ਸਤਿਗੁਰ ਜੀ ਮਿਲਾ ਤਿਸ ਨੂੰ ਸਤ ਸੌਂਪੀਆਂ ਵਿੱਚੋਂ ਆਪ ਜਾਏ
0: ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ
1: ਹਰ ਆਪ ਮੁਲਕ ਹੈ ਭਾਗ ਨੇ ਆਗੇ ਨਾਨਕਾ ਜਿਨ ਹਰ ਪੱਲੇ ਪਾਏ
0: ਹਰ ਰਾਸ ਮੇਰੀ ਮਨ ਵਿਚਾਰਾ
2: ਹਰ ਰਾਸ
1: ਮੇਰੀ ਹਰ ਰਾਸ ਮੇਰੀ

0: Jedas nuo tuo nuo šaitelį pels nuo džiai.
1: Jas nuo džiai, horkintės, džičar, haras palė napai.
0: Haras pai palė pie, haras borna pešno lakė ai.
1: Eho haras kami pai, satkur mele džis ai.
0: Ke nuo kur anna sabysi džia harbasai mani ai.
1: E srira merė harto, me džiot rakyta, tu džag me aya.
0: A džiot rakyta dvič, da tu džag me aya.
1: Prarabi mata, ape pita džis džiu.
0: ਗੁਰ ਪ੍ਰਸਾਦੀ ਹਨੁਮਾਨ ਵਿਸ਼ੇ ਪੂਰ ਲਿਖਿਆ ਪਾਇਆ ਨੇਤਰੋ ਮੇਰੇ ਤੁਮੇ ਜੋ ਤਰੀ ਹਰ ਬਿਨਾ ਵਰਨਾ ਦੇਖੋ ਕੋਈ
2: ਹਰ ਬਿਨਾ ਵਰਨਾ ਦੇਖੋ ਕੋਈ ਹਜ਼ਰੀ ਹਰ ਬਿਨਾ
0: ਉਹ ਮੰਚਾਉ ਪਿਆ ਪ੍ਰਭ ਆਗਮ ਸੁਣਿਆ ਮੰਗਲ ਗਾਉ ਸਖੀ ਜਰੇ ਬੰਦਰ ਬਣਿਆ
3: ਗਾਉ ਮੰਗਲ ਦਿੱਤ ਸਖੀ ਸੋਗ ਦੁਖ ਨਾ ਵਿਆਪੇ
0: ਗੁਰਚਰਨ ਲਾ ਕੇ ਦਿਨ ਸਭ ਹੋ ਗਿਆ ਆਪਣਾ ਪਰ ਜਾਪੇ
3: ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਜਸ ਭੋਗੋ
0: ਕੇ ਨਾਲ ਪ੍ਰਭਾਵ ਮਿਲਿਆ ਕਰਨ ਕਾਰਨ ਜੋ ਕੋ
1: ਇਹ ਸ੍ਰੀਆ ਮੇਰਾ
0: ਜਗ ਮੈਂ ਆਇਆ ਕਮਾਇਆ ਕੇ ਕਰਮ ਕਮਾਇਆ ਤੋੜ ਸ੍ਰੀ ਦਾ ਜਾ ਤੋ ਜਗ ਮੈਂ ਆਇਆ
1: ਜਿਹਾ
0: ਮੇਰਾ ਰਤਨ ਅਚਿਆ ਸੁਪਰ ਮਨ ਮਸਾਇਆ ਗੁਰ ਪ੍ਰਸਾਦੀ ਨੇਤਰੋ ਮੇਰੇ ਹੋਰ ਤੁਮੇ ਜੋਤ ਰਹੀ ਆ ਹਰ ਬੇ ਨਵਰ ਨਾ ਦੇਖੋ ਕੋਈ
1: ਹਰ ਬੇ ਨਵਰ ਨਾ ਦੇਖੋ ਕੋਈ ਨਜ਼ਰੀ ਹਰ ਨਾਲ
0: ਇਹ ਵਿੱਚ ਦੇਖ ਰਹੇ ਹੋ ਹਰ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਨਕ ਆਵੇ ਤਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਟਿਆਂ ਜਪਿਆਂ ਤਪਿਆਂ ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਈ ਦੇਖ ਕੇ ਅੰਡਿਤ ਕੀਤਾ, ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਿਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ ਦੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜੀ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਇਹ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਹਾਇ ਬੋਲੋ ਜੀ। ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਜਿਨ੍ਹਾਂ ਤੋਂ ਭਗਤ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਜ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਵਿਆਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਬੱਚਿਆਂ ਨੇ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਹਨ, ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਆਪ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜੀ, ਅੱਗੇ ਤੋਂ ਸਮਰਥ ਬਖਸ਼ਣੀ ਜੀ, ਪਿਛੇ ਔਗਣ ਬਖਸ਼ ਲਈ ਪ੍ਰਭ ਆਗਿਆ ਮਾਰਗ ਪਾਵੇ, ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਖੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ, ਕਰੀ ਪੱਖ ਸਾਹ ਸੋਚ ਪਵਿੱਤਰਾ ਹੁਣ ਲਾਵੋ ਭੋਗ ਫਹਿਰਾਏ, ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਜਪੇ, ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸਰਬ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਹਨਾਂ ਮੇਰੇ ਆਪ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪੰਥ ਸਭ ਸਿੱਖਣ ਕੋ ਹੁਕਮ ਹੈ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਸ਼੍ਰੀ ਅਕਾਲ ਪੁਰਖ ਜੀ ਸਹਾਇ ਦਰਬਾਰ।

ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Why,

wine.

Vahe Indra, Vahe Indra, Vahe Indra.

Why?

Wow.

mine.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Bye.

は

Bye. Bye.

ਵਾਹਿਗੁਰੂ ਵਾਹ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਹੰਕਾਰ ਸਤਿਗੁਰ ਪਾਤਸ਼ਾਹ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰ ਉਹ ਦੁਆਰ ਬਾਹੇ ਗਹਿ ਕੀ ਲਾਜ ਗੋਬਿੰਦ ਦਾਸ ਤੁਹਾਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋਨਾ ਮੈਨੂੰ ਯੋਗ ਕਿਤੋ ਮੈਂ ਨਿਰਗੁਣ ਆਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿੱਖਰੀ ਸੰਤਾਂ ਕੀ ਹੋਏ ਦਾਸਰੀ ਇਹ ਅਚਾਰਾ ਸਿੱਖਰੀ ਸਗਲ ਗੁਣਾ ਗੁਣ ਉਤਮੋ ਸਗਲ ਗੁਣਾ ਗੁਣ ਉਤਮੋ ਭਟਾ ਦੂਰ ਨਾ ਪਿਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜਿੱਠੇ ਰੰਗਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜਿੱਠੇ ਰੰਗਰੀ ਤਿਆਗ ਸਿਆਣ ਚਾਤਰੀ ਤਿਆਗ ਸਿਆਣ ਚਾਤਰੀ ਤੂੰ ਜਾਣੋ ਗੋਪਾਲੇ ਸੰਗਰੀ ਤੂੰ ਜਾਣ ਗੋਪਾਲੇ ਸੰਗਰੀ ਰਹੋ ਭਟਤਾ ਕਹਿ ਸੋ ਮਾਨੀ ਇਹ ਸ਼ਿੰਗਾਰ ਬਣਾਏ ਰੀ ਭਟਤਾ ਕਹਿ ਸੋ ਮਾਨੀਆ ਇਹ ਸ਼ਿੰਗਾਰ ਬਣਾਏ ਰੀ ਦੂਜਾ ਭਾਵ ਵਿਸਾਰੀ ਇਹ ਤੰਬੋਲਾ ਖਾਏ ਰੀ ਦੂਜਾ ਭਾਵ ਵਿਸਾਰੀ ਇਹ ਤੰਬੋਲਾ ਖਾਏ ਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤਕੀ ਸੇਜ ਵਿਛਾਈ ਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤਕੀ ਸੇਜ ਵਿਛਾਈ ਰੀ ਆਠ ਪੈਰ ਕਾ ਜੋੜ ਰਹੋ ਤੋ ਭੇਟੇ ਹਰ ਰਾਏ ਰੀ ਆਠ ਪੈਰ ਕਰ ਜੋੜ ਰਹੋ ਤੋ ਭੇਟੇ ਹਰ ਰਾਏ ਰੀ ਤਿਸੀ ਚੱਜ ਸ਼ਿੰਗਾਰ ਸਭ ਸਾਈ ਰੂਪ ਅਪਾਰੀ ਤਿਸੀ ਚੱਜ ਸ਼ਿੰਗਾਰ ਸਭ ਸਾਈ ਰੂਪ ਅਪਾਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਸੋ ਸਹਾਈ ਸੋਈ ਸੁਹਾਗਣ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਜੋ ਪਾਣੀ ਕਰ ਧੰਨ ਧੰਨ ਰਾਮਦਾਸ ਜਿਨ ਸਰਿਆਤ ਨੇ ਸਵਾਰੀ ਪੂਰੀ ਹੋਈ ਕਰਮ ਆਤ ਆਪ ਸਿਜਣ ਹਾਰੇ ਧਾਰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰੇ ਅਟਲ ਅਥਾ ਅਦੋਲ ਤੇਰਾ ਅੰਤ ਨਾ ਪਾਰਿਆ ਵਾਰਿਆ ਜਿਨੇ ਤੂੰ ਸੇਵਿਆ ਭਾਉ ਕਰ ਸਿਧ ਪਾਰ ਉਤਾਰੇ ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰ ਧੰਸ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸੁਧਾਰਿਆ ਚਾਰੇ ਜਗ ਚੌਂਜਗੀ ਪੰਚਾਇਣ ਆਪੇ ਹੋਆ ਆਪਣੇ ਆਪ ਸਾਜਨ ਆਪੇ ਹੀ ਥੰਮ ਖਲੋ ਆਪੇ ਪੱਟੀ ਕਰਨੇ ਆਪ ਲਿਖਣ ਹਾਰ ਹੋਆ ਸਭ ਮਤਾਵਣ ਜਾਵਣੀ ਆਪੇ ਹੀ ਨਵਾਂ ਹੋਆ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੂ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੂ ਭਗਵਾਨ ਤੇ ਆਤਮ ਚੋ ਚੱਕੀ ਕੀ ਨੀ ਲੋ ਜਿਨੇ ਗੁਰੂ ਨਾਲ ਸੇਵਿਆ ਮਨਮੁੱਖਾਂ ਪੈਆ ਮੋ ਦੂਣੀ ਚੌਣੀ ਕਰਾਂ ਮਾਂ ਸੱਚੇ ਦਾ ਸੱਚਾ ਦੋਣੀ ਚੌਣੀ ਕਰਾਵਾਂ ਸੱਚੇ ਕਾ ਸੱਚਾ ਚਾਰੇ ਜਾਗੇ ਚੌਂਜ ਪੰਚਾਇਣ ਆਪੇ ਹੋਆ ਚਾਰੇ ਜਾਗੇ ਚੌਂ ਪੰਚਾਇਣ ਆਪੇ ਹੋਆ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਰਹਿ ਤੂੰ ਠਾਕੁਰ ਵਿੱਚ ਪੂਗਾ ਨਾਨਕ ਦੀ ਭਰਾ ਬੇਨਤੀ ਆਪਣੀ ਭਗਤੀ ਲਾ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਵਿੱਚ ਭਗਵਾਨ ਨਾਨਕ ਦੀ ਭਰਾ ਬੇਨਤੀ ਆਪਣੀ ਭਗਤੀ ਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੋਟ ਕੋਟ ਪੜਨਾ ਭੁੱਲ ਚੁੱਕ ਮਾਤਰ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਠ ਗਈ ਸਵਾ ਮਲੇਸ਼ੀ ਕਰ ਕੂੜਾ ਪ੍ਰਸਾਦ ਡਾਂਕਾ ਵਾਜੇ ਫਤਿਹ ਕਾ ਨਿਰੰਕਾਰ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੇ ਅਵਤਾਰ ਜਗਮਾ ਜੋਤ ਬਰਾਜ ਜੀ ਅਬਚਲ ਨਗਰ ਮਜਾਰ ਸ੍ਰੀ ਸੱਚਖੰਡ ਕੇ ਦਰਬਾਰ ਜੋ ਬੋਲੇ ਸੋ

ਨੂੰ ਸ਼ੁੱਧ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ। ਬਾਣੀ ਦਾ ਭਾਵ ਵਿਛੜੀ ਆਤਮਾ ਮਨਜੋਤ ਸਿੰਘ ਧਾਲੀਵਾਲ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ।

ਸਵਾਸਾਂ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆ ਮਾਤ ਲੋਕ ਤੋਂ ਚਲਾਣਾ ਕਰ ਗਏ। ਸਰਦਾਰ ਰਣਜੀਤ ਸਿੰਘ ਰੰਧਾਵਾ ਦੀ ਆਤਮਕ ਸ਼ਾਂਤੀ ਲਈ ਜਿਨ੍ਹਾਂ ਦੇ ਪਿਤਾ ਸਰਦਾਰ ਬਿਕਰਮਜੀਤ ਸਿੰਘ ਅਤੇ ਮਾਤਾ ਕਮਲਜੀਤ ਸਿੰਘ ਕਮਲਜੀਤ ਕੌਰ ਵੱਲੋਂ ਰਣਵੀਰ ਸਿੰਘ ਰੰਧਾਵਾ ਦੀ ਆਤਮਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਨ ਦੀ ਆਗਿਆ ਮੰਗਦੇ ਨੇ। ਗੁਰੂ ਪਾਤਸ਼ਾਹ ਜੀਓ ਪਾਠੇ ਸਿੰਘਾਂ ਨੂੰ ਸ਼ੁੱਧ ਬਾਣੀ ਪੜ੍ਹਨ ਦੇ ਸਮਰੱਥ ਬਖਸ਼ਣਾ। ਬਾਣੀ ਦਾ ਭਾਵ ਵਿਛੜੀ ਆਤਮਾ ਰਣਵੀਰ ਸਿੰਘ ਧੰਨ ਰੰਧਾਵਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਐਸ ਵੇਲੇ ਜੀ ਕੀ ਅਰਦਾਸ, ਅਖਰਵਾਰ ਦਾ ਘਾਟਾ ਭੁੱਲ ਚੁੱਕ ਮਾਫ ਕਰਨੀ, ਛੇ ਬੁੜੇ ਆਨੰਦ ਸਾਹਿਬ ਜੀ ਕੀ ਅਰਦਾਸ, ਵਾਹਿਗੁਰੂ ਜੀ ਅਖਰਵਾਰ ਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਜੀ। ਉਹ ਆਪ ਜੀ ਦੇ ਸਰੂਪ ਨੂੰ ਆਪਦੇ ਨਿੱਜ ਆਸਰਾਂ ਤੋਂ ਪ੍ਰਕਾਸ਼ ਸਥਾਨ ਤੇ ਲਿਆਉਂਦਿਆਂ ਪ੍ਰਕਾਸ਼ ਦੀ ਸੇਵਾ ਕਰਦਿਆਂ ਹੁਕਮਨਾਮੇ ਦੇ ਗੁਰੂ ਪਾਤਸ਼ਾਹ ਸਰਵਣ ਕਰਦਿਆਂ ਬੇਅੰਤ ਫੁੱਲਾਂ ਚੁੱਕਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ, ਅੱਗੇ ਤੋਂ ਯੋਗ ਸੇਵਾ ਆਪ ਅੰਗ ਸੰਗ ਹੋ ਕੇ ਆਪ ਕਰਵਾ ਲੈਣੀ ਜੀ। ਉਹ ਛੇ ਬੜੇ ਆਨੰਦ ਸਾਹਿਬ ਜੀ ਕੀ ਅਰਦਾਸ, ਅਖਰਵਾਰ ਦਾ ਘਾਟਾ ਭੁੱਲ ਚੁੱਕ ਮਾਫ ਕਰਨੀ, ਆਪਦੀਆਂ ਬਖਸ਼ੀਆਂ ਦੱਤਾਂ ਵਿੱਚੋਂ ਪੰਚਮ ਏਕੜਾ ਪ੍ਰਸ਼ਾਦ ਦੇ ਦੇ ਗਾਜ ਰਹਿ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਆਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ, ਜੇ ਤੀਸਰਠੇ ਉਪਾਈ, ਵੇਖਾ ਵਿਣ ਕਰਮਾ ਕੇ ਮਿਲੇ ਲਈ। ਮਤ ਵਿੱਚ ਰਤਨ ਜੁਵਾਹਰ ਮਾਨਕ, ਜੇਕ ਗੁਰ ਕੀ ਸਿੱਖ ਸੁਣੀ, ਗੁਰਾਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਅਰ ਜਾ ਉਰਦ ਸੁਣੀ, ਹੋਏ ਨਵਾਖੰਡਾਂ ਵਿੱਚ ਜਾਣੀ, ਆਏ ਨਾਲ ਚੱਲੈ ਸਭ ਕੋਏ, ਚੰਗਾ ਨਾਉਰ ਖਾਏ ਕਾਏ, ਜਸ ਕੀਰਤ ਜਾਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟਕਾਰ, ਦੋਸੀ ਦੋਸ ਧਰੇ ਨਾਨਕ, ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇ ਤਿਹਾ ਕੋਏ ਨਾ ਸੁਜਈ। ਜੇ ਤਿਸ ਗੁਣ ਕੋਏ ਕਰੈ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਏ ਨਾ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਲਾਣ ਮੰਦ, ਸੁਣਿਆ ਜੁਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਸੁਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹੱਥ ਵੇ ਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨਾ ਏ ਸੁਰਤ ਹੋਵੈ ਮਨ ਬੋਧਾ, ਮੰਨਾ ਏ ਸਗਲ ਭਵਨ ਕੀ ਸੋਧ, ਮੰਨਾ ਏ ਮੋਹ ਚੋਟਾ ਨਾ ਖਾਏ, ਮੰਨਾ ਏ ਜਮ ਕਾਏ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨਾ ਏ ਮਾਰਗ ਠਾਕ ਨਾ ਪਾਏ, ਮੰਨਾ ਏ ਪਤ ਸਿਉ ਪ੍ਰਗਟ ਜਾਏ, ਮੰਨਾ ਏ ਮਗ ਨਾ ਚੱਲੇ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੇ ਮੁਖ ਦੁਆਰ, ਮੰਨੈ ਪਰਵਾਰੇ ਸਾਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗੈ ਮਾਨ, ਪੰਚੇ ਸੁਹੈ ਦਰ ਰਾਜਾਨ, ਪੰਚਾਂ ਕਾ ਗੁਰੇਗ ਧਿਆਨ,

ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਉੜੀ ਕਲਾ ਇਹੋ ਲਿਖਾ ਲਿਖ ਜਾਣੈ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦੁਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਣ ਲਿਵ ਲਾਏ ਤਾਰ।

ਅਹੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋ।

ਨਾਵੇ ਨਾਹੀ ਕੋ ਥਾਉ। ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀ ਆਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ ਲੈ।

ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ।

ਤੈ ਮੂਰਖਾਈ ਖਾਏ। ਕੇਤਿਆਂ ਦੂ ਭੂ ਸਦਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕਾਇ ਕੋਏ। ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੁਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤ ਸਾਹੀ ਪਾਤ ਸਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾਂ ਸੰਭਾਹੇ।

ਅਮੁੱਲ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਬੁਖਿਆਣ ਆਖ ਹੈ ਬ੍ਰਹਮ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵਾ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹੇ ਕਹੇ ਉੱਠ ਉੱਠ ਜਾਏ ਕੀਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ

ਸਰਬ ਸੰਭਾਲੇ। ਵਾਜੇ ਨਾ ਦੇ ਅਨੇਕ ਅਸੰਖਾ ਕਿਤੇ ਬਾਵਣ ਹਾਰੇ, ਕਿਤੇ ਰਾਗ ਭਰੀ ਸੋ ਕਹੀਆ ਨਾਉ ਕਿਤੇ ਗਾਵਣ ਹਾਰੇ। ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸ਼ਰ ਬਰਮਾ ਦੇਵੀ ਸੋਣ ਸਦਾ ਸੁਵਾਰੇ। ਗਾਵੇ ਹਿੰਦੀ ਉਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵੇ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨੇ ਉਪਾਏ ਤੇਰੇ, ਅੱਠ ਸੜ ਤੀਰਥ ਨਾਲੇ। ਗਾਵੇ ਜੋਤ ਮਹਾਂਬਲ ਸੂਰਾ, ਗਾਵੇ ਹੈ ਖਾਣੀ ਚਾਰੇ। ਗਾਵੇ ਖੰਡ ਮੰਡਲਵਰ ਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਧ ਨੂੰ ਗਾਵੇ ਜੋਤ ਉਤ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾ।

ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੇ ਵਿਭੂਤਾ। ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦੇ ਅਨੀਲ।

ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੈ ਘਾੜਤ ਘੜੀਏ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ ਕੇਤੇ।

ਸੋਦਾ ਰਾਗਾਸਾ ਮਹੱਲਾ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦੇ ਅਨੇਕਿਆ ਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉਂ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸੁਵਾਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕਿਤੇ ਤੁਦਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਣਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਓ

ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆ ਸਿੱਧਾ ਪੁਰਖਾਂ ਕੀਆਂ ਵਡਿਆਈਆ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸ ਹੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੈ ਖਾਏ ਚੱਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇਰਾ ਸਾਚੇ ਨਾਮ ਕੀ ਤਿਲ ਵਡਿਆਈ ਆਗ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋਵਰੇ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੇ ਭੋਗ ਗੁਣੇ ਹੋਰ ਨਾਹੀਂ ਕੋਏ ਨਾ ਕੋਹਾ ਨਾ ਕੋਹੇ ਜਿਵੜ ਆਪ ਤਿਵੜ ਤੇਰੀ ਦਾਤ ਜਿਨ ਦਿਨ ਕਰ ਕੇ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ

ਗਏ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਧਰਿਆ ਰਾਵ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਵਾਹੇ ਠਾਕਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੇ ਸਹਿਕੋ ਸਾਂਤ ਸਪਾਛੈ ਬਚਰੇ ਸ਼ਰਿਆ ਤਿੰਨ

ਕਿਰਪਾ ਕਰੇ ਤੈਨੂੰ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਉਤਦਿਆ ਵਿਛੋੜਿਆ ਮਿਲਾਇਆ। ਤੂੰ ਦਰਿਆ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਣ ਜਾਣੇ, ਅਰਗੁਣ ਸਦੀ ਆਖ ਵਖਾਣਾ ਹੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਣਾ ਕੋਏ, ਤੂੰ ਘਰ ਘਰ ਵੇਖਿਆ ਹੈ ਜਾਣੇ ਸੋਏ, ਜਣ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵੜੇ ਪਹਿਲੇ ਨਿਵਾਸਾ, ਪਾਣੀ ਪਾਪਕ ਤਨੇ ਕੀਆ, ਪੰਕਜ ਮੋਹ ਪਗ ਨਹੀਂ।

ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੋਲਾ ਰਾਗ ਗੌੜੀ ਦੇਵਕੀ ਮਹੱਲਾ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮਰੋ ਸਿਰਜਣਹਾਰ।

ਪਵੈ ਹਉਂ ਕੇਵੜ ਆਖਾ ਨਾਉ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੇ ਭਾਓ ਮਸੂ ਟੋਟ ਨ ਆਵਈ ਲਿਖਣ ਪਾਉਣ ਚਲਾਓ ਭੀ ਤੇਰੀ ਕੀਮਤ ਨਾ ਪਵੇ ਹਉਂ

ਡਾਲ ਰਸ ਕਸ ਆਪਸ ਲਾਹਣਾ ਕਰ ਮੇਰੇ ਕਰਤਾਰ ਬਾਬਾ ਬੋਲੀ ਐ ਪਤ ਹੋਏ ਉਤਮ ਸੇ ਦਰ ਉਤਮ ਕਹੀਐ ਨੀਚ ਕਰਮ ਬਹਿ ਰੋਏ ਰਾ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਾਇ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈ ਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਾਨੇ ਅਜਾਣ

ਸਿਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕਹੋ ਸੱਚ ਜਾਣ ਜਿਤ ਸੇਵਾ ਸੁਖ ਪਾਈਏ ਤਰ ਤਰ ਤੇਰੀ ਦਰਗਹਿ ਚੱਲੇ ਮਾਣ ਰਹਾ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੈ ਬਖਾਣੇ ਜਿਤੜੈ ਹਉ ਤਿੰਨ ਬਲ ਹਾਰੇ ਜਾਉ ਤਾਂ ਮਨ ਖੀਵਾ ਜਾਣੀਐ ਜਾਂ ਮੈਲੀ ਪਾਏ ਥਾਉ ਨਉ ਨੀਰ ਚੰਗਿਆਈਆਂ ਸਤ ਪਰਮਲ ਧਨ ਵਾਸ ਤਾਂ ਮੁੱਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੁੱਖ ਤਿਸੇ ਭੈ ਆਖੀਐ ਸੁਖ ਜਿਸੇ ਹੀ ਪਾਸ ਸੋ ਕਿਉਂ ਮਨੋ ਵਿਸਾਰੀਏ ਜਾਂ ਕੇ ਜੀ ਪੁਰਾਨ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਾਸ

ਸਦਾ ਸੱਚ ਸੋਏ ਖੇਹੂ ਖੇਰ ਲਾਈਐ ਤਾਂ ਜੀਓ ਕਿਹਾ ਹੋਏ ਜਲੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਸਾਰੇ।

ਜਾਇ ਪੁੱਛੋ ਸੁਹਾਗਣੀ ਤੁਸੀਂ ਰਾਵੇ ਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰੀ ਆ ਮਿੱਠਾ ਬੋਲਣੀ ਫਿਰ ਰਿਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਖੇਤੀ

ਮੇ ਮੁਹੀ ਕਰਾਉ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹ ਕਲਪ ਤੇ ਆਗੀ ਬਾਦ ਹੈ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੇ ਭਉ ਜਾਏ ਪੈ ਬਿਨ ਨਿਰਭਉ ਕਿਉਂ ਥੀਐ ਗੁਰਮੁਖ ਸਬਦ

ਪੂਰਾ ਜਿਸ ਤੇ ਉਪਜੇ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵ ਹੀ ਸਾਚੇ ਮੈਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰਿਓ ਜਿਉ ਜਿਉ ਸਹਿ ਮਨ ਵਸੈ ਗੁਰਮੁਖੀ ਅੰਮ੍ਰਿਤ ਪੀਓ ਮਨ ਤਨ ਤੇਰਾ ਤੂੰ ਧਨੀ ਗਰਭ ਨਿਵਾਰ ਸਮੇਓ ਜਿਨਿਓ ਜਗਤਿਓ ਪਾਇਆ ਤ੍ਰੈ ਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨ ਮੁਖ ਮੁਗਦ ਗੁਬਾਰ ਘੜ ਘੜ ਜੋਤ ਨਿਰੰਤਰੀ ਬੂਜੇ ਗੁਰਮਤਿ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤ